ಸಾರನೊಳಗೆ ਨਹੀਂ ਮਿਲਿਆ ਉਹ ਬਾਅਦ ਚ ਆਪਾਂ ਉਧਰ ਸਟੇਜ ਤੇ ਵੀ ਦੇ ਸਕਦੇ ਹਾਂ ਹਾਂਜੀ ਸੋ ਸਾਰਿਆਂ

ਮਹਾਰਾਮ ਨਮਸਕਾਰ ਤਿਸੀ ਕੋ ਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਰ ਦੀਓ ਸਤਨ ਕੋ ਫਲ ਮੋਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਦ ਪਲੇ ਬੁਰੇ ਕੀ ਪੀਰ ਪਛਾਣਤ ਚੀਟੀ ਦੇ ਕੁੰਚਰ ਰਸਤੂਲਾ ਸਭ ਪਰ ਕਿਰਪਾ ਦਿਸ਼ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਣੇ ਘੜ ਘੜ ਕੇ ਪੜ ਪੜ ਕੀ ਜਾਣੇ ਜਾਵਤ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਬ ਕਰ ਕਰ ਤੋ ਕਬੋ ਤੁਮ ਮਿਲ ਦੇ ਤਰ ਸਬੂਨ ਜੇਤੇ ਬਲ

ਕੋਈ ਦੁੱਖ ਨਾ ਦਸੇ ਵਿਆਪਤ ਕੋਈ ਇੜਲ ਸੁਨੇ ਗੁੰਗ ਜੋ ਜਾਇ ਸੁਸ ਨਾ ਪਾਵੇ ਸੁਨੇ ਮੂਰ ਚਿਤਲਾ ਚਿਤਰਤਾਵੇ ਦੁੱਖ ਦਰਦ ਭਉ ਨਿਕ ਨਾ ਤਿੰਨ ਨਰ ਕਹਿ ਰਹੇ ਹੋ ਜੋ ਜਾਕੀ ਇੱਕ ਵਾਰ ਚੌਪੀ ਕੋ ਕੇ ਚੌਪੀ ਸਮਨ ਸੁਤਰਾ ਸਹਿਜ ਪਣ ਜੈ ਸਹਿਜ ਪੰਥੀਨ ਕੇ ਜੈ ਪਾਦਰੋ ਸੁਧੀ ਅਸ਼ਟਮੀ ਰਵਿਵਾਰਾ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਉਦਿਆ ਗਏ ਅਰਦਾਸ ਮਾਰੀ, ਜੀਉ ਬਿਨ ਸਭ ਤੇਰਾ ਕਉ ਨਾਨਕ, ਸਭ ਤੇਰੀ ਵਡਿਆਈ ਕਉ ਨਾਮ ਨਾ ਜਾਣੇ ਮੇਰਾ ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰਖੈ, ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰੁਣਾਉ ਨਿਧਿਆ ਵਿਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀ ਜੋਤ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ। ਇਹਨ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਹਿਬ ਜੀ ਮਹਾਰਾਜ, ਆਪ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਸੰਗਤਾਂ ਪਰਿਵਾਰਾਂ ਨੂੰ, ਆਪ ਜੇ ਚਰਨ ਪਾਸਿਆਂ ਤਿੰਨ ਸ੍ਰੀ ਖੰਡ ਪਾਠ ਦੀ ਸੇਵਾ ਲਈ ਹੈ ਅਤੇ ਦੋ ਸਹਿਜ ਪਾਠ ਜਿਸ ਵਿੱਚ ਇੱਕ ਸਹਿਜ ਪਾਠ ਸੰਗਤਾਂ ਨੇ ਆਪ ਕੀਤਾ ਹੈ, ਆਪ ਸਭ ਦੀਆਂ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀਆਂ। ਉਪਰੰਤ ਆਪ ਜੀ ਦੇ ਪਿੱਤਰ ਸਰਪੰਚ ਸੁਖਾ

ਸੁਣੇ ਹਨ। ਚੌਬੀ ਸਾਹਿਬ ਦੇ ਜਾਪ ਇਸ ਮਚੀਆਂ ਸੇਵਾ ਅਨੁਭਵ ਦਾ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਹ ਵਾਸਤੇ ਸਮਤ ਬਖਸ਼ਣੀ, ਨਿੱਜ ਸਥਾਨ ਜਾਣ ਵਾਸਤੇ ਤਿਆਰ ਕੀਤੇ ਚੱਲਣ ਵਾਸਤੇ ਆਗਿਆ ਬਖਸ਼ੋ, ਰਸਤੇਵਾਦ ਘਾਟ ਸਾਹੀ ਹੋਣਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਆ। ਜੋ ਪਰਸੋਂ ਰੋਜ਼ ਤੋਂ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ। ਗੁਰੂ ਪਿਆਰੀ ਸਾਧ ਸੰਗਤ, ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ, ਮਹਾਰਾਜ ਗੁਰਮਤਿ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ, ਅਤੇ ਨਾਲ ਹੀ ਜੋ 40 ਦਿਨ ਲਗਾਤਾਰ ਮੇਰੀਆਂ ਮਾਤਾਵਾਂ, ਭੈਣਾਂ ਅਤੇ ਬਜ਼ੁਰਗਾਂ ਨੇ, ਸਾਰਿਆਂ ਨੇ ਰਲ ਕੇ 40 ਦਿਨ ਲਗਾਤਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਨੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਅਤੇ ਇੱਕ ਸ੍ਰੀ ਸਹਿਜ ਪਾਠ ਸਾਹਿਬ ਜੀ ਦਾ ਜੋ ਭੋਗ ਪਿਆ, ਉਸ ਪਰਿਵਾਰ ਦਾ ਵੀ ਧੰਨਵਾਦ ਕਰਦਾ। ਅਤੇ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤ

0: ਸਤਿ ਸ੍ਰੀ ਅਕਾਲ। ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ। ਸੋ ਸਾਹਿਬਾਂ ਦੇ ਸ਼ਹੀਦੀ ਪੁਰਬ ਤੇ ਸਤਿਗੁਰਾਂ ਦੇ ਪਾਵਨ ਦਿਹਾੜੇ ਨੂੰ ਕੋਟ ਕੋਟ ਪ੍ਰਣਾਮ ਹੈ ਜੀ। ਆਓ ਹੁਣ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਪਹਿਲਾ, ਦੁੱਖ ਦਾਰੂ ਸੁਖ ਰੋ ਪਿਆ, ਜਾਂ ਸੁਖ ਤਾਮ ਨਾ ਹੋਈ।

जनन पिता लोक सर्वनता कोई न किसकी धरिया सिर सिर रिस्क संभा।

ਤੇਰੇ ਕਿਆ ਗੁਣ ਆਹੋ ਖਾਣਾ। ਜੋ ਸੇਵੈ ਤੁਜੀ ਜਨ ਨਾਨਕ ਤਿਨ ਕੁਰਬਾਨ। ਹਰ ਧਿਆਵੈ ਤੁਜੀ ਸੇ ਜਨ ਜੁਗਮੇ ਸੁਖਵਾਸੀ। ਸੇ ਮੁਕਤ ਭੈ ਜਿਨ ਹਰ ਧਿਆਇਆ ਜੀ। ਤਿਨ ਤੂਟੀ ਜਮ ਕੀ ਪਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ। ਤਿਨ ਕਾ ਭਉ ਸਭ ਗਵਾਸੀ।

ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਪ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ।

ਆਈਐ ਆਪ ਹਾਥ ਦੇ ਮੁਝੇ ਅਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀਅਤ ਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ

ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੇ

ਸੇਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਇਓ ਜਿਸ ਕਾ ਸਭ ਸਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨ ਜਾਈ ਨਿਤ ਨਿਤ ਰੱਖੋ ਰਧਾਰੋ ਤਮ ਸੰਸਾਰ ਚਰਨ ਲਗ ਧਰੀਐ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ ਪੰਜਵਾਂ

ਸ਼ਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਵੋ, ਨੇਤਰੀ ਸਤਿਗੁਰ ਪੇਖਣਾ ਸਰਵਣੇ ਸੁਣਨਾ ਗੁਰ ਨਾਵੋ। ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ, ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ। ਜਗ ਮੈਂ ਉੱਤਮ ਕਾਢੀਏ ਵਿਰਲੇ ਕੇ ਮਹੱਲਾ ਪੰਜਵਾਂ।

ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਸਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਏ, ਘਰ ਨਾਉ ਨਿਧਿਆਵੇ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਦਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਿਣ ਛਕਿਆ, ਦੇਗ ਚਲਾਈ ਅਤੇ ਗਵਾਹੀ ਦੇ ਕੇ ਅੰਡਿਟ ਕੀਤਾ, ਤਿਨ੍ਹਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੁਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤ ਆਵਣ ਗਾ ਸਦਗਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਂ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਤਤ ਵਿਚਾਰ ਜਹਿ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਸੂਰਜ ਗਿਰਨ ਮਿਲੇ ਜਲ ਕਾ ਜਲ ਹੂਆ ਰਾਮ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ, ਆਪ ਜੀ ਦੀ ਹਜ਼ੂਰ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ, ਸਹਿਦਵਾਨ ਦੀ ਰਮਤਾ ਵਿੱਚ ਸ਼ਬਦ ਚੌਂਕੀ ਕੀਰਤਨ ਰਹਿਸ ਸੋਦਰ ਰਹਿ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਪਿੱਤਰ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਇਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਗੁਰਬਾਣੀ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ, ਆਈ ਸੰਗਤ ਦੀ ਹਾਜ਼ਰੀ ਦਿਲ ਭੇਟਾ ਕੀਤੀ, ਦਰ ਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲ ਦਾਤਾ ਬਖਸ਼ਣੀ, ਮਹਿੰਦਰ ਸਿੰਘ ਸੇਖੋਂ ਵੱਲੋਂ ਤੰਦਰੁਸਤੀ ਸੁੱਖ ਸ਼ਾਂਤੀ ਚੜ੍ਹਦੀ ਕਲ ਅਰਦਾਸ ਬੇਨਤੀ ਕਰਦੇ ਹਨ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਹੈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ, ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ, ਪ੍ਰਵਾਨਿਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ, ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ,

ਆਈ। ਸਭ ਕਿਛ ਤੇਰਾ, ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਭ ਸੋਈ, ਜਿਸ ਨੂੰ ਦਾਤ ਕਰੇ ਸੋ ਪਾਏ, ਜਨ ਨਾਨਕ ਅਵਰ ਨ ਕੋਈ। ਸਭ ਕਿਛ ਤੇਰਾ, ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਭ ਸੋਈ, ਜਿਸ ਨੂੰ

0: Pate.
1: Grupė Aicar Sangat. Sadgurą nepar bukšiš remt kiti. Rėras pasavėdė pārt sarvn kytėnė. Ai Sangatį Sadguru Hazri darn pravan karan. Darun kuru naam di daat guru sikhi jeevan bakšan. Suau aj da shahadat da dhada. Tantan Sahib Sri Guru Arjan Dev Ji Maharaj Pancham Patshah Jena ne eho ji garmi de vich tatiyan taviyan te baith karke apne shahadat pai akhand pathan de bhog aap ji ne sarvan kite ne Sukhmani Sahib de jaap jo lagatar 40 din hoye ne sariyan hi sangtan da phir tel to dhanwadi haan jena jenan vi hissa paya hai vich pai bhagan wale ho Sadguru Mehr Karna Sarin di Hazri Dar Purvan Karan Aao Isse Tarahi E Sara Hafta Shahidi Hafta Hai Isse Tarahi Chalega Program Friday Apan Shay Akhand Paath Prakash Karne Ne Friday Ate Onan De Poh Pehne Ne Aitwar Svere So Binti Hai Apan Paathiyan De Vhi Lod Hai Ate Seva Daran De Vhi Lod Hai Bad Chadke Aake Seva Kiro Pai ਆਪਣਾ ਜਨਮ ਸਫਲਾ ਕਰੋ ਗੁਰਕੀਆਂ ਬਖਸ਼ਾਂ ਪ੍ਰਾਪਤ ਕਰੋ ਧੰਨਵਾਦੀ ਹਾਂ ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਪਾਸੋਂ ਸ਼ਾਮਾਂ ਦੇ ਕੀਰਤਨ ਦੀ ਹਾਜ਼ਰੀ ਜੋ ਭਰ ਰਹੇ ਨੇ ਆਰਤੀ ਸਾਹਿਬ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ ਬਾਣੀ ਕੇ ਰਚਣਹਾਰ ਸ਼ਾਂਤੀ ਦੇ ਮੁਜੱਸਮੇ ਦਇਆ ਦੇ ਸਾਗਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਤਤ ਵਿਚਾਰ ਜਹੇ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਐਸੇ ਦੀਨ ਦਿਆਲ ਸੱਚੇ ਪਾਤਸ਼ਾਹ ਬਾਣੀ ਕੇ ਬੋਹਿਥ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਐਸੇ ਪਰਉਪਕਾਰੀ ਸਤਿਗੁਰਾਂ ਦਾ ਅੱਜ ਸਮੁੱਚਾ ਸਿੱਖ ਜਗਤ ਬੜੀ ਸ਼ਰਧਾ ਪਿਆਰ ਨਾਲ ਸ਼ਹੀਦੀ ਦਿਹਾੜਾ ਮਨਾ ਰਿਹਾ ਹੈ ਔਰ ਥਾਂ ਥਾਂ 'ਤੇ ਸੰਗਤਾਂ ਬੜੇ ਸ਼ਰਧਾ ਪਿਆਰ ਨਾਲ ਲੰਗਰਾਂ ਦੀਆਂ ਸੇਵਾਵਾਂ ਗੁਰੂ ਦੀਆਂ ਸਿੱਖਿਆਵਾਂ ਸੁਣ ਕੇ ਅਤੇ ਲਾਹਾ ਲੈ ਰਹੀਆਂ ਹਨ। ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ 1563 ਈਸਵੀ ਨੂੰ ਪਿਤਾ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮਾਤਾ ਧੰਨ ਬੀਬੀ ਭਾਨੀ ਜੀ ਦੇ ਗ੍ਰਹਿ ਵਿਖੇ ਹੋਇਆ। ਛੋਟੀ ਅਵਸਥਾ ਦੇ ਵਿੱਚ ਹੀ ਆਪ ਜੀ ਨੇ ਗੁਰਮਤ ਨੂੰ ਅਤੇ ਬ੍ਰਹਮ ਨੂੰ ਪਛਾਣ ਲਿਆ ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਕੱਲ ਜੋੜ ਕਰ ਸੁਜਸ ਵਿਖਾਣਿਓ। ਭੱਟ ਜੀ ਕਹਿੰਦੇ ਨੇ ਕਿ ਹੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਸਾਂ ਨੇ ਜਨਮ ਲੈਂਦਿਆਂ ਸਾਰ ਹੀ ਗੁਰਮਤ ਨੂੰ ਅਤੇ ਬ੍ਰਹਮ ਨੂੰ ਪਛਾਣ ਲਿਆ। ਇਹਦਾ ਕਾਰਨ ਸੀ ਕਿ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਨਾਨਾ ਗੁਰੂ ਗੁਰਤਾ ਗੱਦੀ 'ਤੇ ਬਿਰਾਜਮਾਨ ਹਨ ਉਹਨਾਂ ਦੇ ਹਜ਼ੂਰ ਹੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਔਰ ਗੁਰੂ ਅਰਜਨ ਦੇਵ ਦੇ ਮਾਤਾ ਜੀ ਪਿਤਾ ਜੀ ਦੋਨੋਂ ਹੀ ਗੁਰਮਤ ਦੇ 'ਚ ਪਰਿਪੱਕ ਹਨ ਬਾਣੀ ਸਿਮਰਨ ਸੇਵਾ ਨਾਲ ਜੁੜੇ ਹਨ। ਗੁਰੂ ਘਰ ਦੇ ਵਿੱਚ ਕੀਰਤਨ ਦੇ ਪ੍ਰਵਾਹ ਬਾਣੀ ਦੇ ਪ੍ਰਵਾਹ ਸਿਮਰਨ ਦੇ ਪ੍ਰਵਾਹ 24 ਘੰਟੇ ਚੱਲਦੇ ਹਨ ਔਰ ਘਰ ਦਾ ਜਿਹੜਾ ਵਾਤਾਵਰਣ ਸੀ ਇਹ ਪੂਰਨ ਤੌਰ 'ਤੇ ਗੁਰਮਤ ਵਾਲਾ ਹੈ। ਇਸ ਲਈ ਭੱਟ ਸਾਹਿਬਾਨ ਕਹਿੰਦੇ ਹੇ ਗੁਰੂ ਅਰਜਨ ਦੇਵ ਜੀ ਤੁਸਾਂ ਜਨਮ ਲੈਂਦਿਆਂ ਸਾਰ ਗੁਰਮਤ ਨੂੰ ਅਤੇ ਬ੍ਰਹਮ ਨੂੰ ਪਛਾਣ ਲਿਆ। ਜਦੋਂ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਹੋਇਆ ਤਾਂ ਗੁਰੂ ਹੀ ਪ੍ਰਗਟੇ ਭਾਵੇਂ ਘਰ ਦੇ ਵਿੱਚ ਗੁਰਮਤ ਦਾ ਮਾਹੌਲ ਨਹੀਂ ਸੀ। ਪਿਤਾ ਜੀ ਛੱਤਰੀ ਧਰਮ ਨਾਲ ਸੰਬੰਧਿਤ ਸੀ ਅਤੇ ਹਿੰਦੂ ਮਤ ਦੇ ਸੰਸਕਾਰ ਸੀ ਉਹਨਾਂ ਦੇ। ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅਤੇ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਬਾਬਾ ਫੇਰੂ ਮੱਲ ਜੀ ਦੇਵੀ ਦੇ ਉਪਾਸ਼ਕ ਸੀ। ਜਦੋਂ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਹੋਇਆ ਅਤੇ ਗੁਰੂ ਅਮਰਦਾਸ ਸਾਹਿਬ ਦੇ ਵੇਲੇ ਵੀ ਸਨਾਤਨ ਦੇ ਅਨੁਸਾਰ ਪਰਿਵਾਰ ਦੇ ਵਿੱਚ ਰੋਹ ਰੀਤ ਸੀ। ਗੁਰੂ ਰਾਮਦਾਸ ਸਾਹਿਬ ਦੇ ਵੇਲੇ ਵੀ ਘਰ ਦੇ 'ਚ ਗੁਰਮਤ ਨਹੀਂ ਸੀ। ਕੇਵਲ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਜਦੋਂ ਪ੍ਰਕਾਸ਼ ਹੋਇਆ ਹੈ ਸਤਸੰਗੀ ਉਹ ਘਰ ਵਿੱਚ ਸੰਪੂਰਨ ਤੌਰ 'ਤੇ ਗੁਰਮਤ ਦਾ ਮਾਹੌਲ ਸੀ। ਆਪ ਜੀ ਨੇ ਬਾਲ ਅਵਰੇਸ਼ ਦੇ ਵਿੱਚ ਛੋਟੀ ਅਵਸਥਾ ਵਿੱਚ ਹੀ ਨਾਨਾ ਗੁਰੂ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਉਹਨਾਂ ਦੇ ਵਰਦਾਨ ਪ੍ਰਾਪਤ ਕੀਤੇ ਗੁਰੂ ਅਮਰਦਾਸ ਸਾਹਿਬ ਦੇ ਰੱਜ ਕੇ ਦਰਸ਼ਨ ਕੀਤੇ ਉਹਨਾਂ ਦੀ ਸੰਗਤ ਮਾਣੀ ਉਹਨਾਂ ਦੀ ਗੋਦ ਦਾ ਆਨੰਦ ਮਾਣਿਆ ਉਹਨਾਂ ਦੇ ਸੀਤ ਪ੍ਰਸ਼ਾਦ ਦਾ ਆਨੰਦ ਮਾਣਿਆ। ਮਾਤਾ ਬੀਬੀ ਭਾਨੀ ਜੀ ਭਾਣੇ 'ਚ ਰਹਿਣ ਵਾਲੇ ਅਤੇ ਅੱਠੇ ਪੈਰ ਬਾਣੀ ਸਿਮਰਨ ਦੇ ਚਰੰਗੇ ਹੋਏ। ਇਸ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਬਚਪਨ ਦੇ ਵਿੱਚ ਹੀ ਗੁਰਮਤ ਦੇ ਨਾਲ ਜਿਹੜਾ ਸੀ ਲਗਾਓ ਸੀ ਔਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਮੇਸ਼ਾ ਹੀ ਸ਼ਾਂਤ ਚਿੱਤ ਇਕਾਂਤ ਰਹਿਣਾ ਪਸੰਦ ਕਰਦੇ ਸੀ। ਤਾਂ ਹੀ ਭੱਟਾ ਨੇ ਗੁਰਬਾਣੀ ਵਿੱਚ ਲਿਖਿਆ ਸਤਸੰਗੀਓ ਗੁਰ ਅਰਜਨ ਪੁਰਖ ਪ੍ਰਮਾਣ ਪਾਰਥੋ ਚਾਲੇ ਨੇ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ। ਇਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅਰਜਨ ਦੇ ਵਾਂਗ ਅਰਜਨ ਕੌਣ ਸੀ ਦੁਆਪਰ ਯੁੱਗ ਦੇ ਵਿੱਚ ਪਾਂਡਵ ਸੀ ਇੱਕ ਕਹਿੰਦੇ ਜਿਵੇਂ ਅਰਜਨ
ਪਾਂਡਵਾਂ ਦੇ ਵਿੱਚੋਂ ਜਿਹੜਾ ਅਰਜਨ ਸੀ ਉਹ ਜੰਗ ਦੇ ਮੈਦਾਨ 'ਚ ਕਦੇ ਵੀ ਡੋਲਦਾ ਨਹੀਂ ਸੀ। ਇੱਦਾਂ ਗੁਰੂ ਅਰਜਨ ਦੇਵ ਸਾਹਿਬ ਬਿਪਤਾ ਦੇ ਵਿੱਚ, ਮੁਸੀਬਤਾਂ ਦੇ ਵਿੱਚ, ਔਕੜਾਂ ਦੇ ਵਿੱਚ, ਪਰੇਸ਼ਾਨੀਆਂ ਦੇ ਵਿੱਚ ਕਦੇ ਡੋਲੇ ਨਹੀਂ। ਰਾਗੀ ਸਾਹਿਬਾਨ ਸਤਿਕਾਰਯੋਗ ਮੁੱਖ ਗ੍ਰੰਥੀ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਸ਼ਬਦ ਗਾਇਨ ਕਰ ਰਹੇ ਸੀ, ਉਲਾਹਨੋ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ। ਗੁਰੂ ਅਰਜਨ ਦੇਵ ਜੀ ਕਹਿੰਦੇ, ਹੇ ਵਾਹਿਗੁਰੂ, ਮੈਂ ਕਦੇ ਵੀ ਤੁਹਾਨੂੰ ਉਲਾਹਾ ਨਹੀਂ ਦਿੱਤਾ ਕਿ ਮੈਂ ਤੁਹਾਡੀ ਬੰਦਗੀ ਕਰਦਾ ਹਾਂ, ਮੈਂ ਤੁਹਾਡੀ ਭਗਤੀ ਕਰਦਾ ਹਾਂ, ਮੈਨੂੰ ਇੰਨੀਆਂ ਮੁਸੀਬਤਾਂ ਕਿਉਂ, ਇੰਨੀ ਮੇਰੀ ਬੁਖਾਲਫਤ ਕਿਉਂ ਹੋਈ, ਇੰਨਾ ਮੇਰੇ ਨਾਲ ਜਿਹੜਾ ਸੀ ਵੈਰ ਭਾਵਨਾ ਕਿਉਂ ਕੀਤੀ ਸੰਸਾਰ ਨੇ। ਕਹਿੰਦੇ ਮੈਂ ਕਦੇ ਵੀ ਉਲਾਹਾ ਨਹੀਂ ਦਿੱਤਾ। ਬੇਨਤੀ ਕਰਾਂ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇੱਕ ਵਾਰ ਅੰਮ੍ਰਿਤਸਰ ਸਾਹਿਬ ਛੱਡ ਕੇ ਚਲੇ ਗਏ ਸੀ, ਕਿਉਂਕਿ ਪ੍ਰਿਥੀ ਚੰਦ ਜਿਹੜਾ ਸੀ ਇਹ ਬਹੁਤ ਜ਼ਿਆਦਾ ਈਰਖਾ ਕਰਦਾ ਸੀ। ਗੁਰੂ ਅਰਜਨ ਦੇਵ ਸਾਹਿਬ ਦੀ ਭਰਜਾਈ ਕਰਮੋ ਗੁਰੂ ਅਰਜਨ ਦੇਵ ਜੀ ਨਾਲ ਅੱਤ ਦੀ ਈਰਖਾ ਕਰਦੀ ਸੀ। ਈਰਖਾ ਤੋਂ ਕਿਨਾਰਾ ਕਰ ਕੇ ਗੁਰੂ ਅਰਜਨ ਦੇਵ ਜੀ ਕੀ ਲੈਣਾ ਆਪਾਂ ਈਰਖਾ ਤੋਂ। ਸਤਸੰਗ ਜੀ, ਵਡਾਲੀ ਪਿੰਡ ਚਲੇ ਗਏ ਆਪ ਜੀ, ਅਤੇ ਵਡਾਲੀ ਨਗਰ ਦੇ ਵਿੱਚ ਹੀ, ਪਿੰਡ ਦੇ ਵਿੱਚ ਹੀ ਆਪ ਜੀ ਦੇ ਗ੍ਰਹਿ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ 1595 ਈਸਵੀ ਨੂੰ। ਉਹਨਾਂ ਦਾ ਪ੍ਰਕਾਸ਼ ਹੋਣ ਦੇ ਨਾਲ ਮੁਸੀਬਤਾਂ ਘਟੀਆਂ ਨਹੀਂ, ਬਲਕਿ ਸਰੀਕਾਂ ਨੇ ਬੜੇ ਯਤਨ ਕੀਤੇ, ਵਾਰ ਵਾਰ ਗੁਰੂ ਹਰਗੋਬਿੰਦ ਸਾਹਿਬ ਦੇ ਉੱਤੇ ਮਾਰੂ ਹਮਲੇ ਕੀਤੇ ਗਏ, ਪਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਮੇਸ਼ਾ ਵਾਹਿਗੁਰੂ ਦੇ ਭਾਣੇ 'ਚ ਰਹੇ। ਭਰਾ ਨੂੰ ਸੱਦ ਕੇ ਅਤੇ ਪਿਆਰ ਦੇ ਨਾਲ ਸਮਝਾਇਆ, ਪਰ ਨਹੀਂ ਸਮਝੇ। ਔਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਰਉਪਕਾਰ ਦੇ ਕਾਰਜ ਕਰੀ ਗਏ, ਜੀਆਂ ਦਾ ਭਲਾ ਕਰੀ ਗਏ ਸੱਚੇ ਪਾਤਸ਼ਾਹ ਜੀ। ਅੰਮ੍ਰਿਤਸਰ ਸ਼ਹਿਰ ਦਾ ਵਿਕਾਸ ਕੀਤਾ ਮਹਾਰਾਜ ਜੀ ਨੇ। ਇਸ ਤੋਂ ਇਲਾਵਾ ਸ੍ਰੀ ਅੰਮ੍ਰਿਤ ਸਰੋਵਰ ਨੂੰ ਪੱਕਿਆਂ ਕੀਤਾ, ਡੂੰਘਾ ਕੀਤਾ, ਪੱਕਿਆਂ ਕੀਤਾ, ਪੌੜ ਬਣਵਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਔਰ ਇਹਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਮਹਾਰਾਜ ਜੀ ਨੇ ਰਚਨਾ ਕੀਤੀ ਹਰਿਮੰਦਰ ਸਾਹਿਬ ਜੀ ਦੀ। ਸੰਤੋਖਸਰ ਸਰੋਵਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਇੱਥੇ ਵੀ ਸੱਚੇ ਪਾਤਸ਼ਾਹ ਜੀ ਨੇ ਸਰੋਵਰ ਨੂੰ ਡੂੰਘਿਆ ਕੀਤਾ ਔਰ ਪੱਕਿਆਂ ਕੀਤਾ। ਇੱਥੇ ਟਾਹਲੀ ਥੱਲੇ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੇਵਾ ਕਰਦੇ ਅਤੇ ਕਰਵਾਉਂਦੇ, ਇਸ ਲਈ ਉਸ ਗੁਰਦੁਆਰੇ ਸਾਹਿਬ ਦਾ ਨਾਮ ਹੈ ਟਾਹਲੀ ਸਾਹਿਬ ਗੁਰਦੁਆਰਾ, ਸਰੋਵਰ ਦਾ ਨਾਮ ਹੈ ਸੰਤੋਖਸਰ। ਔਰ ਇੱਕ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਚਨ ਕੀਤਾ ਕਿ ਜਲ ਦੀ ਘਾਟ ਹੈ ਅਤੇ ਆਪਾਂ ਇੱਕ ਹੋਰ ਸਰੋਵਰ ਲਾਈਏ। ਸ਼ਾਮ ਦਾ ਵਕਤ ਸੀ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ, ਕੁਝ ਨੀਵਾਂ ਥਾਂ ਸੀ, ਬੇਰੀਆਂ ਸੀ ਇੱਥੇ ਬਹੁਤ ਸਾਰੀਆਂ, ਅਤੇ ਗੁਰੂ ਜੀ ਨੇ ਸੰਗਤਾਂ ਨੂੰ ਫਰਮਾਇਆ, ਭਾਈ ਦਿਨ ਛਿਪਣ ਤੱਕ ਜਿੰਨਾ ਵੀ ਸਰੋਵਰ ਪੁੱਟਿਆ ਜਾਵੇ ਅਤੇ ਪੁੱਟ ਦਿਓ। ਸੰਗਤਾਂ ਲੱਗ ਪਈਆਂ, ਜੋ ਹੱਥ ਵਿੱਚ ਆਇਆ ਉਹਦੇ ਨਾਲ ਹੀ ਸੇਵਾ ਸ਼ੁਰੂ ਕਰ ਦਿੱਤੀ। ਛੋਟਾ ਜਿਹਾ ਸਰੋਵਰ ਮਹਾਰਾਜ ਜੀ ਨੇ ਤਾਮੀਰ ਕੀਤਾ, ਇਹਦਾ ਨਾਮ ਰੱਖਿਆ ਰਾਮਸਰ ਸਾਹਿਬ। ਔਰ ਗੁਰਦੁਆਰਾ ਰਾਮਸਰ ਸਾਹਿਬ ਜਿਹੜਾ ਸਤਸੰਗੀਓ, ਇੱਥੇ ਹੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸਰੋਵਰ ਦੇ ਕੰਢੇ 'ਤੇ ਬੈਠ ਕੇ ਸੁਖਮਨੀ ਸਾਹਿਬ ਦੀ ਬਾਣੀ ਵਰਚੀ। ਅੱਜ ਵੀ ਜਾਓ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਰਾਮਸਰ ਸਾਹਿਬ ਸਰੋਵਰ ਦੇ ਕੰਢੇ 'ਤੇ ਛੋਟਾ ਜਿਹਾ ਅਸਥਾਨ ਹੈ, ਨੇੜੇ ਬੇਰੀ ਹੈ, ਬੇਰੀ ਦੇ ਥੱਲੇ ਬੈਠ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਦੀ ਰਚਨਾ ਕੀਤੀ। ਇਹ ਬਾਣੀ ਸੁੱਖਾਂ ਨੂੰ ਦੇਣ ਵਾਲੀ ਅਤੇ ਸਤਸੰਗੀਓ, ਜੀਵ ਦਾ ਜਨਮ ਅਤੇ ਸਵਾਸ ਸਫਲ ਕਰਦੀ ਹੈ। ਬੇਅੰਤ ਸੰਗਤਾਂ ਹਰ ਰੋਜ਼ ਨਿਤਨੇਮ ਕਰਦੀਆਂ ਅਤੇ ਵਿਸ਼ੇਸ਼ ਦਿਹਾੜਿਆਂ 'ਤੇ ਵਿਸ਼ੇਸ਼ ਜਾਪ ਚੱਲਦੇ ਨੇ, ਜਿਵੇਂ ਅੱਜ ਲੰਮੇ ਸਮੇਂ ਤੋਂ ਚੱਲ ਰਹੇ ਸੁਖਮਨੀ ਸਾਹਿਬ ਦੇ ਜਾਪਾਂ ਦੀ ਸੰਪੂਰਨਤਾ ਸ੍ਰੀ ਅਖੰਡ ਪਾਠ ਸਾਹਿਬ ਦੇ ਨਾਲ ਹੋਈ। ਔਰ ਸੁਖਮਨੀ ਸਾਹਿਬ ਦੀ ਬਾਣੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਵਿਸ਼ਾਲ ਅਤੇ ਸ਼ਾਹਕਾਰ ਬਾਣੀ ਸਤਸੰਗੀਓ, ਇਹਦੇ ਸ਼ੁਰੂ ਦੇ ਵਿੱਚ ਹੀ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਆਦਿ ਗੁਰ ਏ ਨਵੇਂ, ਜੁਗਾਦ ਗੁਰ ਏ ਨਵੇਂ, ਸਤਿਗੁਰ ਏ ਨਵੇਂ, ਸ੍ਰੀ ਗੁਰਦੇਵ ਏ ਨਵੇਂ।
ਆਦਿ ਗੁਰੂ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇਹਦਾ ਮਤਲਬ ਹੈ ਨੂੰ ਅਤੇ ਨਵੇਂ ਦਾ ਅਰਥ ਹੈ ਨਮਸਕਾਰ। ਗੁਰੂ ਅਰਜਨ ਦੇਵ ਸਾਹਿਬ ਜੀ ਬਾਣੀ ਦੇ ਸ਼ੁਰੂ ਵਿੱਚ ਸਲੋਕ ਉਚਾਰਨ ਕਰਦੇ ਨੇ, ਆਦਿ ਗੁਰੂ ਨਿਰੰਕਾਰ ਧੰਨ ਗੁਰੂ ਨਾਨਕ ਦੇਵ ਜੀ ਨੂੰ ਨਮਸਕਾਰ, ਜੁਗਾਦ ਗੋਰੇ ਨਵੇਂ ਇਹ ਨਵੇਂ ਜੋ ਯੁਗ ਦਾ ਅਰਥ ਹੁੰਦਾ ਹੈ ਦੋ, ਅਤੇ ਜੁਗਾਦ ਦਾ ਅਰਥ ਦੂਸਰੇ ਗੁਰੂ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਨਮਸਕਾਰ। ਫਿਰ ਸਤਿਗੁਰ ਇਹ ਨਮਹੇ, ਸਤਿਗੁਰੂ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਨਮਸਕਾਰ, ਅਤੇ ਸ੍ਰੀ ਗੁਰਦੇਵ ਇਹ ਨਮੇ, ਜਿਹੜਾ ਆਪਣਾ ਗੁਰੂ ਹੁੰਦਾ ਸੀ ਉਹਨੂੰ ਸ੍ਰੀ ਕਹਿੰਦੇ ਆ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਸ ਲਈ ਭਾਈ ਜਦੋਂ ਵੀ ਗੁਰੂ ਦਾ ਨਾਮ ਲੈਣਾ ਹੋਵੇ ਤਾਂ ਬੜੇ ਸਤਿਕਾਰ ਨਾਲ ਲੈਣਾ ਕਰੀਏ। ਸਤਿਗੁਰ ਵੱਡਾ ਕਰਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਇਸ ਲਈ ਗੁਰੂ ਅਰਜਨ ਦੇਵ ਜੀ ਆਪਣੇ ਗੁਰੂ ਗੁਰੂ ਪਿਤਾ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਦੇ ਬਾਰੇ ਜ਼ਿਕਰ ਕਰਦੇ ਨੇ, ਸ੍ਰੀ ਗੁਰਦੇਵ ਏ ਨਮੇ, ਸਾਡੇ ਗੁਰਦੇਵ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਮਸਕਾਰ ਹੈ। ਇਹ ਪਵਿੱਤਰ ਬਾਣੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ੍ਰੀ ਰਾਮਸਰ ਸਾਹਿਬ ਜੀ ਦੇ ਕੰਢੇ 'ਤੇ ਬੈਠ ਕੇ ਮਹਾਰਾਜ ਨੇ ਉਚਾਰੀ ਸਤਸੰਗੀਓ। ਇਹਦੇ 24 ਸਲੋਕ ਨੇ ਅਤੇ ਹਰੇਕ ਸਲੋਕ ਦਾ ਵਿਸਥਾਰ ਕਰਦੇ ਹਾਂ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਇੱਕ ਅਸ਼ਟਪਦੀ ਉਚਾਰੀ ਹੈ, 24 ਅਸ਼ਟਪਦੀਆਂ 24 ਸਲੋਕਾਂ ਦਾ ਵਿਸਥਾਰ ਹਨ, ਜਿਹਦੇ ਵਿੱਚ ਨਾਮ ਦੀ ਮਹਿਮਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੇਨਤ ਗਾਈ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਇੱਥੇ ਖਿਆਲ ਕਰਨਾ, ਮੈਂ ਪਾਠ ਕੀਤਾ ਸਿਮਰੋ, ਜੇ ਸਿਮਰੋ ਕਰਾਂਗੇ ਤਾਂ ਗਲਤ ਹੈ। ਸਿਮਰੋ ਹੁੰਦਾ ਸੱਸੇ ਸਿਆਰੀ ਮੰਮਾ ਰਾਰੇ ਹੋੜਾ, ਪਰ ਇੱਥੇ ਪਾਠ ਹੈ ਸੱਸੇ ਸਿਆਰੀ ਮੰਮਾ ਰਾਰਾ ਊੜੇ ਔਂਕੜ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਪਾਵੋ ਵੀ ਪਾਵੋ ਪਾਠ ਕਰਾਂਗੇ ਤਾਂ ਗਲਤ ਹੈ। ਪਾਵੋ ਹੁੰਦਾ ਪੱਪੇ ਕੰਨਾਂ ਅਤੇ ਵਾਵੇ ਹੋੜਾ ਪਾਵੋ, ਇੱਥੇ ਪਾਠ ਹੈ ਪੱਪੇ ਕੰਨਾਂ ਵਾਵਾ ਊੜੇ ਔਂਕੜ ਪਾਵੋ। ਕਲ ਕਲੇਸ਼ ਤਨ ਮਾਹੇ ਮਿਟਾਵੋ। ਇਸ ਲਈ ਬਾਣੀ ਪੜ੍ਹਦੇ ਹਾਂ ਲਗਾ ਮਾਤਰਾ ਅੱਖਰਾਂ ਦਾ ਧਿਆਨ ਰੱਖ ਕੇ ਪੜ੍ਹੀਏ ਅਤੇ ਆਨੰਦ ਆਉਂਦਾ ਹੈ ਅਤੇ ਗੁਰੂ ਦੀ ਖੁਸ਼ੀ ਮਿਲਦੀ ਸਤਸੰਗੀਓ। ਦੂਸਰਾ ਸਲੋਕ ਮਹਾਰਾਜ ਨੇ ਉਚਾਰਨ ਕੀਤਾ ਹੈ, ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਥ। ਇਸ ਪਵਿੱਤਰ ਸਲੋਕ ਦੀ ਅਸ਼ਟਪਦੀ ਮਹਾਰਾਜ ਨੇ ਉਚਾਰੀ ਹੈ, ਜਹਿ ਮਾਤ ਪਿਤਾ ਸੁਖਮੀਤ ਨ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਿੱਥੇ ਕੋਈ ਮਦਦਗਾਰ ਨਹੀਂ ਉੱਥੇ ਵਾਹਿਗੁਰੂ ਮਦਦ ਕਰਦਾ। ਤੀਸਰੀ ਅਸ਼ਟਪਦੀ ਵਿੱਚ ਨਾਮ ਦੀ ਬੇਅੰਤ ਮਹਿਮਾ ਗਾਈ ਹੈ ਸੱਚੇ ਪਾਤਸ਼ਾਹ ਜੀ ਨੇ, ਕਿ ਕੋਈ ਵੀ ਸਾਧਨ ਪਰਮਾਤਮਾ ਦੇ ਨਾਮ ਦੇ ਤੁੱਲ ਨਹੀਂ। ਜਨ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ, ਇੱਕ ਵਾਰ ਆਪਣੇ ਮੂੰਹ ਤੋਂ ਵਾਹਿਗੁਰੂ ਕਹਿ ਦਈਏ ਨਾ ਸਤਸੰਗੀਓ। ਲੱਖਾਂ ਜਪ ਲੱਖਾਂ ਤਪ ਲੱਖਾਂ ਦਾਨ ਲੱਖਾਂ ਪੁੰਨ ਲੱਖਾਂ ਹਮਨ ਲੱਖਾਂ ਜੱਗ, ਇਹ ਨਾਮ ਦੇ ਤੁੱਲ ਨਹੀਂ। ਚੌਥੀ ਅਸ਼ਟਪਦੀ ਵਿੱਚ ਮਹਾਰਾਜ ਨੇ ਕਿਰਪਾ ਕੀਤੀ ਹੈ, ਪਰਮਾਤਮਾ ਦੀਆਂ ਦਾਤਾਂ ਦਾ ਜ਼ਿਕਰ ਕੀਤਾ ਹੈ, ਰਮਈਆ ਕੇ ਗੁਣਚੇਤ ਪ੍ਰਾਨੀ ਕਮਲ ਮੂਲ ਤੇ ਕਮ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਅਸੀ ਗਾਰਿਆ ਗਰਭਗਨ ਮੈਂ ਜਿਨੇ ਉਬਾਰਿਆ। ਜਿਹਨੇ ਤੈਨੂੰ ਸਾਜਿਆ ਸਵਾਰਿਆ ਬਣਾਇਆ ਤੈਨੂੰ ਮਾਨਸ ਜਨਮ ਦਿੱਤਾ ਉਸ ਵਾਹਿਗੁਰੂ ਪਰਮਾਤਮਾ ਨੂੰ ਚੇਤੇ ਰੱਖ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ 24 ਸਲੋਕ ਉਚਾਰੇ ਨੇ, ਹਰੇਕ ਸਲੋਕ ਦਾ ਵਿਸਥਾਰ ਕੀਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਧੂ ਕੌਣ ਹੈ ਅਤੇ ਸੰਤ ਕੌਣ ਹੈ, ਬ੍ਰਹਮ ਗਿਆਨੀ ਕੌਣ ਹੈ, ਗੁਰੂ ਕੌਣ ਹੈ, ਸੱਤ ਪੁਰਖ ਜਨ ਜਾਣਿਆ, ਸਤਿਗੁਰ ਤਿਸਕਾ ਨਾਓ ਤਿਸਕੇ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਓ। ਗੁਰੂ ਦੀ ਡੈਫੀਨੇਸ਼ਨ ਦਿੱਤੀ ਹੈ, ਪਰਿਭਾਸ਼ਾ ਦਿੱਤੀ ਪਿਆਰਿਓ। ਸਭ ਤੋਂ ਅਖੀਰਲੀ ਪੌੜੀ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤੀ ਹੈ ਕਿ ਇਹ ਜਿਹੜੀ ਬਾਣੀ ਹੈ ਇਹਦਾ ਨਾਮ ਸੁਖਮਨੀ ਕਿਉਂ ਰੱਖਿਆ ਗਿਆ। ਸਭ ਤੋਂ ਅਖੀਰਲੀ ਪੌੜੀ ਜੇ ਸਮਾਂ

0: ਗੁਰੂ ਅਰਜਨ ਦੇਵ ਜੀ ਅਖੀਰਲੀ ਪੰਕਤੀ ਚ ਕਹਿੰਦੇ ਨੇ ਨਾਨਕ ਇਹ ਗੁਣ ਨਾਮ ਸੁਖਮਨੀ। ਇੱਥੇ ਗੱਗੇ ਨੂੰ ਉਂਕੜਦੇ ਨਾਣੀ ਸਿਆਰੀ ਲੱਗੀ ਹੈ, ਜਿਹਦਾ ਅਰਥ ਬਣਦਾ ਇਹਨਾਂ ਗੁਣਾਂ ਕਰਕੇ ਇਹ ਬਾਣੀ ਦਾ ਨਾਮ ਰੱਖਿਆ ਸੁਖਮਨੀ। ਜਿਹੜੀ ਅਖੀਰਲੀ ਪੌੜੀ ਚ ਪੜਿਆ ਨਾ, ਭਾਂਜਿਸ ਮਨ ਬਸੈ ਸੁਣੇ ਲਏ ਪ੍ਰੀਤ, ਜਿਹੜਾ ਇਸ ਬਾਣੀ ਨੂੰ ਪ੍ਰੀਤ ਪਿਆਰ ਨਾਲ ਸੁਣੇਗਾ ਉਹਦੇ ਮਨ ਚ ਵੱਸ ਜਾਏਗੀ, ਉਹਦੇ ਮਨ ਚ ਨਾਮ ਵੱਸ ਜਾਏਗਾ, ਉਹਦੇ ਮਨ ਚ ਬਾਣੀ ਵੱਸ ਜਾਏਗੀ। ਔਰ ਜਿੰਨੇ ਗੁਣ ਆਪਾਂ ਉਹਦੇ ਚ ਕਥਨ ਕੀਤੇ ਨੇ, ਗਿਣੇ ਨੇ, ਭਾਵ ਕਿ ਅਖੀਰਲੀ ਪੌੜੀ ਜਿੰਨੇ ਗੁਣ ਮਹਾਰਾਜ ਨੇ ਲਿਖੇ ਨੇ, ਇਹਨਾਂ ਗੁਣਾਂ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਇਸ ਬਾਣੀ ਦਾ ਨਾਮ ਸੁਖਮਨੀ ਹੈ। ਮੇਰੀਆਂ ਮਾਤਾਵਾਂ ਭੈਣਾਂ ਬੈਠੀਆਂ, ਇਹਨਾਂ ਵਾਸਤੇ ਵਿਸ਼ੇਸ਼ ਬੇਨਤੀ। ਧੰਨ ਮਾਤਾ ਗੰਗਾ ਸਾਹਿਬ ਜੀ ਤਰਨ ਤਾਰਨ ਸਾਹਿਬ ਇਸ਼ਨਾਨ ਕਰਨ ਗਏ ਮੱਸਿਆ 'ਤੇ, ਇਸ਼ਨਾਨ ਕੀਤਾ, ਉੱਥੇ ਸਖੀਆਂ ਸਹੇਲੀਆਂ ਮਿਲ ਪਈਆਂ, ਮਾਤਾ ਜੀ ਦੇ ਇਲਾਕੇ ਤੋਂ ਆਈਆਂ ਸੀ, ਉਹ ਮਿਲੀਆਂ ਅਤੇ ਕਹਿਣ ਲੱਗੀਆਂ, ਗੰਗਾ ਸਾਨੂੰ ਪਤਾ ਲੱਗਿਆ ਤੂੰ ਸ਼ੈਨ ਸ਼ਾਹ ਦੇ ਘਰ ਵਿਆਹੀ ਹੈ, ਸੱਜਣ ਸੱਚਾ ਪਾਤਸ਼ਾਹ, ਨਾ ਤੇਰੇ ਕੰਨਾਂ 'ਚ ਕੋਈ ਗਹਿਣਾ, ਨਾ ਤੇਰੇ ਹੱਥਾਂ ਪੈਰਾਂ ਨੂੰ ਕੋਈ ਗਹਿਣਾ, ਗੰਗਾ ਤੂੰ ਚੰਗੀ ਨਹੀਂ ਲੱਗਦੀ, ਅਤੇ ਨਾ ਸਾਦਾ ਜਿਹਾ ਤੂੰ ਜੀਵਨ ਬਤੀਤ ਕਰਦੀ ਹੈ। ਕਾਫੀ ਕੁਛ ਨਾ ਕਿਹਾ, ਮਾਤਾ ਜੀ ਦੇ ਮਨ 'ਤੇ ਅਸਰ ਹੋ ਗਿਆ। ਆਏ ਨੇ ਅੰਮ੍ਰਿਤਸਰ ਸਾਹਿਬ ਅਤੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਕਦੇ ਕੁਛ ਮੰਗਿਆ ਨਹੀਂ, ਦੱਸ ਗੰਗਾ। ਕਹਿੰਦੇ ਮੇਰੀਆਂ ਜੋ ਸਖੀਆਂ ਸਹੇਲੀਆਂ ਮੈਨੂੰ ਮਿਲੀਆਂ, ਉਹਨਾਂ ਮੈਨੂੰ ਆਹ ਗੱਲ ਕਹੀ ਹੈ। ਹੱਸ ਪਏ ਗੁਰੂ ਅਰਜਨ ਦੇਵ ਜੀ, ਕਹਿਣ ਲੱਗੇ ਗੰਗਾ ਬਾਣੀ ਦਾ ਫਰਮਾਨ ਹੈ, ਜਨ ਨਾਨਕ ਅੰਤ ਵਾਰ ਨਾਮ ਗਹਿਣਾ। ਅੰਤ ਵੇਲੇ ਜਿਹੜਾ ਨਾਮ ਜਾਣਾ ਹੈ, ਨਾਲ ਜਾਣਾ ਹੈ, ਇਹ ਨਾਮ ਰੂਪੀ ਗਹਿਣਾ ਜਾਣਾ ਹੈ। ਅਤੇ ਗਹਿਣੇ ਕਾਹਦੇ ਵਾਸਤੇ ਪਾਉਣੇ? ਸੋਹਣੇ ਲੱਗਣ ਲਈ। ਅਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਸਭ ਤੋਂ ਸੋਹਣੇ ਉਹ ਹਨ ਜਿਹੜੇ ਸੰਗਤ ਵਿੱਚ ਆ ਕੇ ਬਹਿ ਜਾਂਦੇ ਨੇ। ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ, ਅੱਸਾ ਜੀ ਦੀ ਕੀ ਵਾਰ, ਉਹਦੇ 'ਚ ਬੜੇ ਪਿਆਰ ਨਾਲ ਆਪਾਂ ਪੜ੍ਹਦੇ ਹਾਂ। ਵਾਹਿਗੁਰੂ ਰਮਾਲ ਸਿਹਤ ਬਣੋ। ਅਤੇ ਆਪਾਂ ਸਤਸੰਗੀਓ ਆਸਾ ਜੀ ਦੀ ਵਾਰ ਦੇ ਵਿੱਚ ਆਪਾਂ ਰੋਜ਼ ਸੁਣਦੇ ਹਾਂ, ਕੂੜ ਸੋਇਨਾ ਕੂੜ ਰੋਪਾ ਕੂੜ ਪਹਿਨਣ ਹਾਰ। ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਗੰਗਾ ਜੀ ਰੋਜ਼ ਹੀ ਆਸਾ ਦੀ ਵਾਰ ਕਰਦੇ ਹੋ, ਸੁਣਦੇ ਹੋ, ਅਤੇ ਉਹ 'ਚ ਜ਼ਿਕਰ ਹੈ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਤੁਹਾਨੂੰ ਇੱਕ ਬਾਣੀ ਰੂਪੀ ਗਹਿਣਾ ਦਿੰਦੇ ਹਾਂ। ਗੁਰੂ ਅਰਜਨ ਦੇਵ ਜੀ ਨੇ ਬਾਣੀ ਉਚਾਰਨ ਕੀਤੀ ਬਾਮਨ ਅੱਖਰੀ। ਇਹ ਬਾਣੀ ਸਤਸੰਗੀਓ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ 250 ਅੰਗ ਉੱਤੇ ਸ਼ਿਸ਼ੋਭਿਤ ਹੈ। ਇਸ ਬਾਣੀ ਵਿੱਚ ਦੋ ਸਲੋਕ ਆਉਂਦੇ ਨੇ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ, ਪਰਮੇਸ਼ਵਰਾ। ਇਹ ਸ਼ੁਰੂ ਵਿੱਚ ਵੀ ਹੈ ਅਤੇ ਫਿਰ ਅਖੀਰ 'ਤੇ ਆਪਾਂ ਪੜ੍ਹਦੇ ਇਹੀ ਸਲੋਕ। ਅਤੇ ਇਸ ਬਾਣੀ ਦੀ ਸਮਾਪਤੀ 'ਤੇ ਲਿਖਿਆ ਹੈ, ਇਹੋ ਸਲੋਕ ਆਦਿ ਅੰਤ ਪੜ੍ਹਨਾ। ਇਹ ਤਾਂ ਲਿਖਿਆ ਮਹਾਰਾਜ ਨੇ, ਕਿਤੇ ਇਹ ਨਾ ਭੁਲੇਖਾ ਪੈ ਜਾਵੇ ਪੜ੍ਹਨ ਵਾਲੇ ਨੂੰ ਕਿ ਇੱਕ ਵਾਰ ਪੜ੍ਹ ਗਏ ਹਾਂ ਅਤੇ ਦੂਜੀ ਵਾਰ ਕੀ ਪੜ੍ਹਨਾ। ਕਹਿੰਦੇ ਨਹੀਂ, ਇਹ ਦੋਵੇਂ ਵਾਰ ਪੜ੍ਹਨਾ। ਦੂਸਰੀ ਬੇਨਤੀ, ਆਪਾਂ ਗਹਿਣਾ ਲਿਆਉਂਦੇ ਹਾਂ, ਛੋਟਾ ਲਿਆਈਏ, ਛਾਪ ਲਿਆਓ, ਕੋਈ ਵੀ ਗਹਿਣਾ ਲਿਆਓ, ਉਹਦਾ ਇੱਕ ਡੱਬਾ ਹੁੰਦਾ, ਛੋਟੀ ਡੱਬੀ ਹੋਵੇ, ਡੱਬਾ ਹੋਵੇ, ਉਹਦੇ ਦੋ ਢੱਕਣ ਹੁੰਦੇ ਨੇ, ਇੱਕ ਥੱਲੜਾ ਇੱਕ ਉਤਲਾ। ਜਿਹੜਾ ਪਹਿਲਾ ਸਲੋਕ ਹੈ ਨਾ ਸਤਸੰਗੀਓ, ਗੁਰਦੇਵ ਮਾਤਾ ਗੁਰਦੇਵ ਪਿਤਾ, ਇਹ ਥੱਲੜਾ ਢੱਕਣ। ਅਤੇ ਜਿਹੜਾ ਅਖੀਰ ਦੇ ਉੱਤੇ ਉਚਾਰਨ ਕੀਤਾ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ, ਇਹ ਦੂਜਾ ਉੱਪਰਲਾ ਢੱਕਣ। ਵਿੱਚ ਜਿੰਨੀ ਬਾਣੀ ਮਹਾਰਾਜ ਨੇ ਉਚਾਰੀ ਉਹ ਗਹਿਣਾ ਹੈ। ਅਤੇ ਗੁਰੂ ਜੀ ਕਹਿਣ ਲੱਗੇ ਗੰਗਾ ਜੀ ਇਸ ਬਾਣੀ ਨੂੰ ਰੋਜ਼ ਪੜ੍ਹਿਆ ਕਰੋ, ਇਹ ਤੁਹਾਨੂੰ ਗਹਿਣਾ ਦਿੱਤਾ ਹੈ ਅਤੇ ਅੰਤ ਨੂੰ ਇਹ ਤੁਹਾਡਾ ਗਹਿਣਾ ਤੁਹਾਡੇ ਨਾਲ ਜਾਵੇਗਾ। ਅਤੇ ਬੇਨਤੀ ਕਰਦੇ ਹਾਂ ਉਹ ਬਾਣੀ ਪਵਿੱਤਰ ਬਾਣੀ ਮਾਤਾ ਗੰਗਾ ਜੀ ਰੋਜ਼ ਪੜ੍ਹਦੇ ਰਹੇ, ਅੰਤ ਨੂੰ ਜਦੋਂ ਧੰਨ ਮਾਤਾ ਗੰਗਾ ਸਾਹਿਬ ਜੀ ਸ਼੍ਰੀ ਬਾਬਾ ਬਕਾਲਾ ਸਾਹਿਬ ਸੱਚਖੰਡ ਗਏ ਨੇ ਨਾ, ਉਹਨਾਂ ਦੀ ਇੱਛਾ ਸੀ ਕਿ ਮੇਰੇ ਮਾਲਕ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਰਾਵੀ ਦੇ ਵਿੱਚ ਜੋਤੀ ਜੋਤ ਸਮਾਏ ਸੀ, ਅਤੇ ਜਦੋਂ ਮੇਰਾ ਅੰਤਮ ਸਮਾਂ ਆਵੇ ਤਾਂ ਮੇਰਾ ਸਰੀਰ ਵੀ ਉਸ ਵੇਲੇ ਜਲ ਪ੍ਰਵਾਹ ਕਰ ਦਿਓ, ਸੰਸਕਾਰ ਨਾ ਕਰਿਓ। ਮਾਤਾ ਗੰਗਾ ਜੀ ਦੀ ਇੱਛਾ ਮੁਤਾਬਕ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਮਾਤਾ ਜੀ ਨੂੰ ਉਹਨਾਂ ਦੀ ਅਰਥੀ ਨੂੰ ਮੋਢਾ ਆਪ ਦਿੱਤਾ। ਚਲਦਿਆਂ ਚਲਦਿਆਂ ਸੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਿਆਸ ਦਰਿਆ ਦੇ ਵਿੱਚ ਧੰਨ ਮਾਤਾ ਗੰਗਾ ਜੀ ਦਾ ਜਿਹੜਾ ਸਰੂਪ ਸੀ, ਸਰੀਰ ਸੀ, ਜਲ ਪ੍ਰਵਾਹ ਕਰ ਦਿੱਤਾ। ਸਾਡਾ ਇਤਿਹਾਸ ਕਹਿੰਦਾ ਹੈ ਕਿ ਸਰੀਰ ਰੱਖਦੇ ਸਾਰ ਅਲੋਪ ਹੋ ਗਿਆ, ਮਾਤਾ ਗੰਗਾ ਜੀ ਦਾ ਸਰੀਰ ਅਦ੍ਰਿਸ਼ ਹੋ ਗਿਆ। ਇਸ ਲਈ ਇਹ ਪਵਿੱਤਰ ਬਾਣੀ ਬਾਵਨ ਅੱਖਰੀ ਗੁਰੂ ਜੀ ਨੇ ਵਿਸ਼ੇਸ਼ ਤੌਰ 'ਤੇ ਬੀਬੀਆਂ ਦੇ ਲਈ ਬਖਸ਼ਿਸ਼ ਕੀਤੀ ਹੈ। ਜਿਹੜਾ ਇਸ ਬਾਣੀ ਰੋਜ਼ ਪੜ੍ਹੇਗਾ ਇਹ ਗਹਿਣਾ ਇਹ ਤੁਹਾਡੇ ਨਾਲ ਜਾਏਗਾ। ਸਮਝ ਲੱਗੀ? ਦੋ ਸਲੋਕ ਨੇ ਉਹਦੇ, ਗੁਰਦੇਵ ਮਾਤਾ ਗੁਰਦੇਵ ਪਿਤਾ ਸ਼ੁਰੂ ਵਿੱਚ ਵੀ ਅਤੇ ਅਖੀਰ 'ਤੇ, ਇਹ ਦੋ ਢੱਕਣ ਨੇ ਅਤੇ ਵਿੱਚ ਜਿੰਨੀ ਬਾਣੀ ਉਹ ਗਹਿਣਾ ਹੈ। ਅਤੇ ਇਹ ਜਿਹੜਾ ਰੋਜ਼ ਪੜ੍ਹੇਗਾ ਕਹਿੰਦੇ ਅੰਤ ਨੂੰ ਇਹ ਬਾਣੀ ਉਹਦੇ ਨਾਲ ਜਾਏਗੀ, ਪ੍ਰਲੋਕ ਦਾ ਉਹਨੂੰ ਸੁੱਖ ਦੇਵੇਗੀ। ਇਸ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਤਸੰਗੀ ਬੇਅੰਤ ਹੀ ਪਰਉਪਕਾਰ ਦੇ ਕਾਰਜ ਕੀਤੇ ਨੇ। ਇੱਕ ਦਿਨ ਦਾ ਜ਼ਿਕਰ ਹੈ ਕਿ ਬਾਬੀ ਸਿੱਖ ਕੀਰਤਨ ਕਰ ਰਹੇ ਸੀ, ਕੋਈ ਸ਼ਬਦ ਪੜ੍ਹਨਾ ਸ਼ੁਰੂ ਕੀਤਾ, ਉਹਦੀਆਂ ਦੋ ਲਾਈਨਾਂ ਪੜ੍ਹੀਆਂ ਅਤੇ ਗੁਰੂ ਜੀ ਨੇ ਰੋਕਤਾ, ਇਹ ਸ਼ਬਦ ਨਹੀਂ ਪੜ੍ਹਨਾ। ਸੱਚੇ ਪਾਤਸ਼ਾਹ ਕਾਰਨ ਕੀ? ਕਹਿੰਦੇ ਕੱਚੀ ਕਵਿਤਾ ਹੈ, ਕੱਚੀ, ਅਤੇ ਇਹ ਨਹੀਂ ਪੜ੍ਹਨੀ। ਮਹਾਰਾਜ ਸਾਨੂੰ ਕਿਵੇਂ ਪਤਾ ਲੱਗੇ? ਅਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਭਾਈ ਗੁਰਦਾਸ ਜੀ ਨੂੰ, ਕਹਿਣ ਲੱਗੇ ਭਾਈ ਗੁਰਦਾਸ ਜੀ, ਮੀਣਿਆਂ ਨੇ ਰਲਗੱਡ ਕਰ ਦਿੱਤੀ ਹੈ, ਬਾਣੀ ਵਿੱਚ ਕਵਿਤਾਵਾਂ ਲਿਖ ਲਿਖ ਕੇ ਰਲਾ ਦਿੱਤੀਆਂ ਨੇ। ਬਹੁਤ ਸਾਰੇ ਸਿੱਖ ਕੱਚੀਆਂ ਕਵਿਤਾਵਾਂ ਪੜ੍ਹਨ ਲੱਗ ਪਏ ਸੀ। ਕੁਛ ਕੁ ਉਹਦੀਆਂ ਲਾਈਨਾਂ ਅਜੇ ਵੀ ਸਾਡੇ ਵਿੱਚ ਪ੍ਰਚਲਿਤ ਨੇ, ਜਿਹੜੀਆਂ ਗੁਰੂ ਅਰਜਨ ਦੇਵ ਜੀ ਦੇ ਭਰਾ ਪ੍ਰਿਥੀ ਚੰਦ ਨੇ ਅਤੇ ਪ੍ਰਿਥੀ ਚੰਦ ਦੇ ਪੁੱਤਰ ਮਿਹਰਵਾਨ ਨੇ ਅਤੇ ਮਿਹਰਵਾਨ ਦੇ ਪੁੱਤਰ ਹਰਜੀ ਨੇ ਉਚਾਰੀਆਂ ਸੀ ਕਵਿਤਾਵਾਂ ਬਹੁਤ ਸਾਰੀਆਂ। ਪਿੱਛੇ ਨਾਨਕ ਮੋਹਰ ਲਾ ਕੇ ਅਤੇ ਉਹਨੇ ਕਵਿਤਾ ਲਿਖ ਕੇ ਅਤੇ ਸਿੱਖਾਂ ਦੇ ਵਿੱਚ ਚਲਾ ਦਿੱਤੀ ਅਤੇ ਕਈ ਸਿੱਖ ਉਹਦਾ ਨਿਤਨੇਮ ਕਰਨ ਲੱਗ ਪਏ। ਇੱਥੋਂ ਤੱਕ ਰਬਾਬੀ ਸਿੱਖਾਂ ਨੇ ਕੀਰਤਨ ਸ਼ੁਰੂ ਕਰ ਦਿੱਤਾ ਅਤੇ ਗੁਰੂ ਜੀ ਨੇ ਰੋਕ ਦਿੱਤਾ। ਅੱਜ ਵੀ ਕਈ ਵਾਰ ਆਪਾਂ ਟਰਾਲੀਆਂ ਪਿੰਡਾਂ ਥਾਵਾਂ ਤੋਂ ਆਪਾਂ ਆਏ ਹਾਂ, ਟਰਾਲੀ ਉੱਤੇ ਲਿਖਿਆ ਨਾਨਕ ਨੀਵਾਂ ਜੋ ਚੱਲੈ ਲੱਗੇ ਨਾ ਤੱਤੀ ਵਾਓ। ਇਹ ਬਾਣੀ ਦੀ ਪੰਕਤੀ ਨਹੀਂ, ਕਿਤੇ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਆਈ ਗਈ ਹੈ। ਇਹ ਮਿਹਰਮਾਨ ਦੀ ਉਚਾਰੀ ਹੋਈ ਇਹ ਕਵਿਤਾ ਹੈ। ਇੱਕ ਹੋਰ ਆਪਾਂ ਕਈ ਵਾਰ ਪੜ੍ਹਦੇ ਸਤਸੰਗੀਓ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਨਹੀਂ, ਇਹ ਵੀ ਉਸ ਮਿਹਰਮਾਨ ਨੇ ਮਿਹਰਬਾਨ ਕੀਤੀ ਹੈ। ਇਹ ਉਹਨਾਂ ਕੱਚੀਆਂ ਕਵਿਤਾਵਾਂ ਲਿਖੀਆਂ, ਗੁਰੂ ਅਰਜਨ ਦੇਵ ਜੀ ਨੇ ਰੋਕ ਦਿੱਤਾ। ਭਾਈ ਗੁਰਦਾਸ ਜੀ ਨੂੰ ਕਹਿੰਦੇ ਆਪਾਂ ਯਤਨ ਕਰੀਏ ਬਾਣੀ ਸਾਰੀ ਸ਼ੁੱਧ ਬਾਣੀ ਸੱਚੀ ਬਾਣੀ ਇਕੱਠੀ ਕਰੀਏ। ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਸ੍ਰੀ ਗੋਂਦਵਾਲ ਸਾਹਿਬ ਗਏ ਨੇ, ਉੱਥੇ ਆਪਣੇ ਮਾਮਾ ਜੀ ਮਾਮਾ ਮੋਹਣ ਜੀ ਦੇ ਪਾਸੋਂ ਪਵਿੱਤਰ ਬਾਣੀ ਲੈ ਕੇ, ਲੰਮੀ ਸਾਖੀ ਹੈ, ਪਾਲਕੀ ਸਾਹਿਬ ਦੇ ਵਿੱਚ ਪੋਥੀਆਂ ਰੱਖ ਕੇ, ਪੋਥੀਆਂ ਦਾ ਜ਼ਿਕਰ ਆ ਗਿਆ ਸਤਸੰਗ ਜਿਵੇਂ ਆਪਾਂ ਕਥਾ ਕਰਦੇ, ਪੋਥੀ ਸਾਹਿਬ ਸਿੰਚੀਆਂ ਦੋ, ਇਹ ਦੋ ਭਾਗ ਮਹਾਰਾਜ ਦੇ, ਇਹ ਭਾਈ ਮਨੀ ਸਿੰਘ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਸੰਥਿਆ ਕਰਨ ਲਈ, ਗੁਰਸਿੱਖਾਂ ਦੇ ਸੰਥਿਆ ਕਰਨ ਲਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦੋ ਭਾਗ ਬਣਾਏ, ਇੱਕ ਪਹਿਲੀ ਸੰਚੀ 720 ਅੰਗ ਤੱਕ ਅਤੇ 721 ਅੰਗ ਤੋਂ ਲੈ ਕੇ ਸੰਪੂਰਨਤਾ ਤੱਕ ਦੋ ਸੰਚੀਆਂ। ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਭਗਤਾਂ ਦੀ ਬਾਣੀ ਸਾਰੀ ਲੈ ਕੇ ਇੱਕ ਉਹਨਾਂ ਪੋਥੀ ਤਿਆਰ ਕੀਤੀ ਭਗਤਾਂ ਦੀ ਬਾਣੀ। ਗੁਰੂ ਗ੍ਰੰਥ ਸਾਹਿਬ 'ਚ 22 ਵਾਰਾਂ ਲੈ ਕੇ, ਗੁਰੂ ਗ੍ਰੰਥ ਸਾਹਿਬ ਦੇ 'ਚ 22 ਵਾਰਾਂ ਨੇ, ਉਹ ਲੈ ਕੇ ਇੱਕ ਪੋਥੀ ਤਿਆਰ ਕੀਤੀ 22 ਵਾਰਾਂ ਤਾਂ ਕਿ ਵਿਦਿਆਰਥੀ ਪੜ੍ਹ ਸਕਣ। ਇਸ ਲਈ ਦਮਦਮੀ ਟਕਸਾਲ ਦੇ ਵਿੱਚ ਸਾਨੂੰ ਇਹ ਪੜ੍ਹਾਇਆ ਜਾਂਦਾ, ਦੱਸਿਆ ਜਾਂਦਾ ਕਿ ਦੋਨੋਂ ਪੋਥੀਆਂ ਇਕੱਠੀਆਂ ਨਹੀਂ ਲਿਜਾਣੀਆਂ ਕਿਤੇ ਵੀ। ਮੰਨ ਲਓ ਕੋਈ ਘਰ 'ਚ ਸਹਿਜ ਪਾਠ ਕਰਨਾ ਚਾਹੇ, ਇੱਕ ਉਹਨੂੰ ਪੋਥੀ ਸੰਚੀ ਦੇ ਦਿਓ, ਘਰ 'ਚ ਪਿਆਰ ਨਾਲ ਸਤਿਕਾਰ ਨਾਲ ਰੱਖੇ ਉਹ ਪੜ੍ਹ ਕੇ, ਅਤੇ ਦੂਜੀ ਪੋਥੀ ਜਿਹੜੀ ਹੈ ਉਹ ਲੈ ਜਾਏ, ਇੱਕ ਦੇ ਜਾਏ। ਜੇ ਆਪਾਂ ਘਰ ਵਿੱਚ ਰੱਖਣੀਆਂ ਵੀ ਹੈ ਤਾਂ ਇੱਕ ਦੂਜੇ ਉੱਤੇ ਨਹੀਂ ਰੱਖੀ ਦੀਆਂ, ਪੋਥੀਆਂ ਵੱਖਰੀਆਂ ਵੱਖਰੀਆਂ ਸੁਸ਼ੋਭਿਤ ਕਰੋ ਉੱਥੇ। ਉਹਦਾ ਕਾਰਨ ਜਦੋਂ ਇਕੱਠੀਆਂ ਆਪਾਂ ਪੋਥੀਆਂ ਰੱਖਦੇ, ਪੂਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਣ ਜਾਂਦੀ, ਉਹਦਾ ਪੂਰਾ ਸਤਿਕਾਰ ਫਿਰ ਆਪਾਂ ਤੋਂ ਨਹੀਂ ਰਹਿੰਦਾ। ਇਸ ਲਈ ਜਿਹੜੇ ਸੰਚੀਆਂ ਨੇ ਇਹਦਾ ਵੱਧ ਤੋਂ ਵੱਧ ਸਤਿਕਾਰ ਕਰਨਾ। ਗੁਰੂ ਅਰਜਨ ਦੇਵ ਜੀ ਨੇ ਪਾਲਕੀ ਸਾਹਿਬ ਲਈ ਉਹ 'ਚ ਸ਼ੋਭਿਤ ਕੀਤੀਆਂ, ਨੰਗੇ ਚਰਨੀ ਗੁਰੂ ਅਰਜਨ ਦੇਵ ਸਾਹਿਬ ਜੀ ਲੈ ਕੇ ਪੋਥੀਆਂ ਚੌਰ ਸਾਹਿਬ ਆਪ ਕਰਦੇ ਨੇ, ਸਿੱਖਾਂ ਨੇ ਪਾਲਕੀ ਸਾਹਿਬ ਮੋਢਿਆਂ 'ਤੇ ਰੱਖੀ, ਸਿਮਰਨ ਨਿਤ ਨੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਗੋਂਦਵਾਲ ਸਾਹਿਬ ਤੋਂ ਤੁਰ ਕੇ ਅਤੇ ਅੰਮ੍ਰਿਤਸਰ ਸਾਹਿਬ ਆਏ। ਇੱਥੇ ਗੁਰੂ ਅਰਜਨ ਦੇਵ ਜੀ ਨੇ ਸਾਰੀ ਰਾਤ ਪੋਥੀਆਂ ਦੇ ਹਜ਼ੂਰ ਕੀਰਤਨ ਕੀਤਾ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ। 1 ਸਾਲ ਤੋਂ ਉੱਤੇ ਟਾਈਮ ਲੱਗਿਆ, ਜਿੰਨੀਆਂ ਕੱਚੀਆਂ ਕਵਿਤਾਵਾਂ ਸੀ ਸਾਰੀਆਂ ਵੱਖਰੀਆਂ ਕਰਤੀਆਂ ਮਹਾਰਾਜ ਨੇ, ਜਲ ਪ੍ਰਵਾਹ ਕਰ ਦਿੱਤੀਆਂ। ਸਸਕਾਰ ਕਰ ਦਿੱਤੀ ਆ। ਸੱਚੀ ਪਵਿੱਤਰ ਬਾਣੀ ਸੱਚੇ ਪਾਤਸ਼ਾਹ ਜੀ ਨੇ ਇਕੱਤਰ ਕੀਤੀ। ਸੱਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਸਤਸੰਗਿਓ, ਪਵਿੱਤਰ ਸੱਚੀ ਬਾਣੀ ਜਿਹੜੀ ਗੁਰਮਤ ਦੇ ਅਸੂਲ ਅਨੁਸਾਰ ਸੀ, ਉਮਾਰੇ ਨੇ ਇਕੱਤਰ ਕੀਤੀ ਔਰ ਅਕਬਰ ਬਾਦਸ਼ਾਹ ਨੇ ਸਤਿਕਾਰ ਕੀਤਾ ਬਾਣੀ ਦਾ। ਸਮਾਂ ਬਦਲਿਆ ਅਤੇ ਜਹਾਂਗੀਰ ਅਕਬਰ ਦਾ ਪੁੱਤਰ ਆਇਆ। ਉਹ ਬੜਾ ਕੱਟੜ ਸੀ, ਉਹ ਚਾਹੁੰਦਾ ਸੀ ਇਸਲਾਮ ਨੂੰ ਘਰ ਘਰ ਵਿੱਚ ਪਹੁੰਚਾ ਦੇਵਾਂ। ਸੋ ਉਸਨੇ ਜਿਹੜਾ ਸੀ ਇਸਲਾਮ ਨੂੰ ਘਰ ਘਰ ਵਿੱਚ ਪਹੁੰਚਾਉਣ ਲਈ ਬੜੇ ਯਤਨ ਕੀਤੇ। ਉਹਨੇ ਕਈ ਸੰਸਥਾਵਾਂ ਖੜੀਆਂ ਕੀਤੀਆਂ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰਮਤ ਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ, ਘਰ ਘਰ ਵਿੱਚ ਗੁਰਮਤ ਪਹੁੰਚਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਬੜੇ ਬੜੇ ਇਸਲਾਮ ਦੇ ਜਿਹੜੇ ਪ੍ਰਚਾਰਕ ਸੀ, ਜਿਹੜੇ ਇਸਲਾਮ ਦੇ ਵਿੱਚ ਚਲੇ ਗਏ ਸੀ, ਉਹਨਾਂ ਨੂੰ ਗੁਰੂ ਮਹਾਰਾਜ ਨੇ ਵਾਪਸ ਲਿਆਂਦਾ। ਜਿਵੇਂ ਭਾਈ ਲੰਗਾਹ ਜੀ ਹੈ ਚਬਾਲ ਦਾ, ਉਹ ਪਹਿਲਾਂ ਮੁਸਲਮਾਨ ਸੀ ਸਤਸੰਗੀਓ, ਪਾਪ ਮੁਸਲਮਾਨਾਂ ਦੇ ਘਰ ਜਨਮ ਨਹੀਂ ਸੀ ਲਿਆ, ਉਹ ਮੁਸਲਮਾਨ ਬਣ ਗਿਆ ਸੀ। ਇਸੇ ਤਰ੍ਹਾਂ ਭਾਈ ਮੰਝ, ਇਹ ਇਕੱਲੇ ਮੁਸਲਮਾਨ ਨਹੀਂ ਸੀ, ਇਹ ਮੁਸਲਮਾਨਾਂ ਦੇ ਸਖੀ ਸਰਵਰਾਂ ਦੇ ਪ੍ਰਚਾਰਕ ਸੀ। ਇਹਨਾਂ ਹਜ਼ਾਰਾਂ ਲੋਕਾਂ ਨੂੰ ਸਖੀ ਸਰਵਰ ਦੇ ਚੇਲੇ ਬਣਾ ਦਿੱਤਾ ਸੀ, ਭਾਈ ਲੰਗਾਹ ਜੀ, ਭਾਈ ਮੰਝ ਜੀ, ਭਾਈ ਬਹਿਲੋ ਜੀ। ਗੁਰੂ ਅਰਜਨ ਦੇਵ ਜੀ ਦੇ ਪ੍ਰਚਾਰ ਦਾ ਸਦਕਾ ਇਹ ਗੁਰੂ ਦੇ ਸਿੱਖ ਬਣ ਗਏ ਅਤੇ ਵੱਡੇ ਪ੍ਰਚਾਰਕ ਬਣੇ। ਇਸਲਾਮ ਨੂੰ ਇਹ ਮਹਿਸੂਸ ਹੋਇਆ ਕਿ ਇਹ ਤਾਂ ਸਾਡੇ ਇਸਲਾਮ ਨੂੰ ਢਾਲ ਆ ਰਹੇ ਨੇ ਗੁਰੂ ਅਰਜਨ ਦੇਵ ਜੀ। ਇਸ ਵਾਸਤੇ ਇਹਨਾਂ ਲੋਕਾਂ ਨੇ ਸਤਸੰਗੀਓ ਗੁਰੂ ਅਰਜਨ ਦੇਵ ਦੇ ਖਿਲਾਫ ਸਾਜ਼ਿਸ਼ਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ। ਚੰਦੂ ਪਾਪੀ ਦਾ ਇੱਕ ਤਾਏ ਦਾ ਪੁੱਤ ਸੀ ਕਾਨਾ, ਇਹ ਤਿੰਨ ਹੋਰ ਭਗਤਾਂ ਨੂੰ ਨਾਲ ਲੈ ਕੇ ਅਤੇ ਅੰਮ੍ਰਿਤਸਰ ਆ ਗਿਆ, ਰੱਥ 'ਚ ਬਹਿ ਗਏ ਅਤੇ ਗੁਰੂ ਜੀ ਨੂੰ ਕਹਿੰਦਾ, ਤੁਸੀਂ ਮਰੇ ਮਿਟੇ ਭਗਤ ਜਿਹੜੇ ਦੁਨੀਆਂ ਤੋਂ ਚਲੇ ਗਏ, ਉਹਨਾਂ ਦੀ ਬਾਣੀ ਤਾਂ ਗੁਰੂ ਗ੍ਰੰਥ ਸਾਹਿਬ 'ਚ ਲਿਖ ਦਿੱਤੀ, ਅਤੇ ਸਾਡੀਆਂ ਵੀ ਸਾਡੀ ਬਾਣੀ ਲਿਖੋ, ਅਸੀਂ ਜਿਉਂਦੇ ਜਾਗਦੇ ਹਾਂ। ਅਤੇ ਗੁਰੂ ਜੀ ਕਹਿਣ ਲੱਗੇ, ਸੁਣਾਓ ਭਾਈ। ਉਹਨਾਂ ਨੇ ਕੁਝ ਕੱਚੀਆਂ ਕਵਿਤਾਵਾਂ ਸੁਣਾਈਆਂ ਅਤੇ ਗੁਰੂ ਜੀ ਕਹਿੰਦੇ, ਪ੍ਰਮਾਣ ਨਹੀਂ ਸਾਨੂੰ। ਗੁਰੂ ਜੀ ਨਾਲ ਕੁਝ ਖਫਾ ਵੀ ਹੋਏ, ਉਹ ਘੱਟ ਵੱਧ ਬੋਲ ਕੇ ਗਏ। ਰਸਤੇ ਵਿੱਚ ਹੀ ਕਾਨੇ ਦੀ ਮੌਤ ਹੋ ਗਈ, ਭਾਵ ਚੰਦੂ ਦੇ ਤਾਏ ਦੇ ਪੁੱਤ ਦੀ ਰਾਹ 'ਚ ਮੌਤ ਹੋ ਗਈ, ਲੰਮੀ ਸਾਖੀ ਹੈ। ਅਤੇ ਚੰਦੂ ਦੇ ਰਿਸ਼ਤੇਦਾਰਾਂ ਨੇ ਜਾ ਕੇ ਚੰਦੂ ਕੋਲ ਰੋਏ ਪਿੱਟੇ ਵੀ, ਤੂੰ ਏਡਾ ਵੱਡਾ ਵਜ਼ੀਰ ਹੈ, ਤੇਰਾ ਭਰਾ ਮਾਰ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਸਰਾਫ ਦੇ ਕੇ, ਤੇ ਤੂੰ ਕੀ ਕਰਨ ਡਿਆ, ਹਾਏ ਪਾਰਿਆ ਕੀਤੀ ਹੈ, ਵੀ ਇੱਕ ਬਹਾਨਾ ਮਿਲ ਗਿਆ ਪਿਆਰਿਓ। ਇਸ ਤੋਂ ਇਲਾਵਾ ਜਿਹੜੇ ਇਸਲਾਮ ਦੇ ਪ੍ਰਚਾਰਕ ਸੀ, ਉਹਨਾਂ ਵੀ ਸਮੇਂ ਦੀ ਸਰਕਾਰ ਦੇ ਕੰਨ ਭਰੇ ਕਿ ਅਸੀਂ ਮੁਸਲਮਾਨ ਬਣਾਉਣੇ ਹਾਂ, ਲੋਕਾਂ ਨੂੰ ਇਸਲਾਮ ਦੇ ਵਿੱਚ ਲਿਆਉਣੇ ਹਾਂ, ਅਤੇ ਗੁਰੂ ਅਰਜਨ ਦੇਵ ਜੀ ਵਾਪਸ ਲਈ ਜਾਂਦੇ ਨੇ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਗੁਰੂ ਅਰਜਨ ਦੇਵ ਜੀ ਦੇ ਪ੍ਰਚਾਰ ਦਾ ਸਦਕਾ ਸਿੱਖ ਬਣ ਗਏ। ਇਹ ਵੀ ਸਮੇਂ ਦੀ ਸਰਕਾਰ ਨੂੰ ਬੜੀ ਤਕਲੀਫ ਹੈ ਪਿਆਰਿਓ। ਸਾਈਂ ਮੀਆਂ ਮੀਰ ਵਰਗੇ, ਜਿਨ੍ਹਾਂ ਨੂੰ ਲੱਖਾਂ ਮੁਸਲਮਾਨ ਮੱਥੇ ਟੇਕਦੇ ਸੀ, ਅਤੇ ਜਿਨ੍ਹਾਂ ਦੇ ਕੋਲ ਹਰੇਕ ਸ਼ੁੱਕਰਵਾਰ ਜੁੰਮੇ ਵਾਲੇ ਦਿਨ ਲਾਹੌਰ ਦੇ ਬਾਦਸ਼ਾਹ ਆ ਕੇ ਅਤੇ ਮੱਥਾ ਟੇਕਦੇ ਸੀ, ਜ਼ਿਆਰਤ ਕਰਦੇ ਸੀ ਉਹਨਾਂ ਦੀ। ਅਤੇ ਬੇਨਤੀ ਕਰਾਂ, ਸਾਈਂ ਮੀਆਂ ਮੀਰ ਜੀ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰਦੇ ਸੀ, ਰੋਜ਼ ਹੀ, ਅਤੇ ਜਪਜੀ ਸਾਹਿਬ ਦੇ ਪਾਠ ਦਾ ਨਿਤਨੇਮ ਕਰਿਆ ਕਰਦੇ ਸੀ। ਮੁਸਲਮਾਨਾਂ ਦੀ ਕੁੜੀ ਰੁਸਤਮ ਖਾਂ ਕਾਜੀ ਦੀ ਕੁੜੀ ਕੌਲਾਂ ਸਾਈਂ ਮੀਆਂ ਮੀਰ ਜੀ ਦੀ ਸੰਗਤ ਕਰਨ ਲੱਗ ਪਈ। ਉਹਨੇ ਬਾਣੀ ਸੁਣੀ, ਕਹਿੰਦੀ ਮੈਂ ਵੀ ਸੰਥਿਆ ਕਰਨੀ ਹੈ। ਉਹ ਸਹਿਜੇ ਸਹਿਜੇ ਬਾਣੀ ਸਿੱਖਣ ਲੱਗ ਪਈ। ਬੇਨਤੀ ਕਰਦੇ ਸਤਸੰਗੀਓ, ਇੱਥੇ ਪ੍ਰਬੰਧਕ ਵੀਰਾਂ ਨੇ ਸੋਹਣਾ ਪ੍ਰਬੰਧ ਕੀਤਾ, ਸਕੂਲ ਚਲਾਇਆ ਹੋਇਆ ਨਾਲ, ਉਹਦੇ 'ਚ ਬਕਾਇਦਾ ਬੱਚੇ ਆਉਂਦੇ ਨੇ, ਪੜ੍ਹਦੇ ਨੇ, ਹੁਣ ਕੈਂਪ ਲੱਗ ਰਹੇ ਨੇ ਅਤੇ ਗੁਰਮਤ ਦੀਆਂ ਕਲਾਸਾਂ ਲੱਗ ਰਹੀਆਂ, ਅਤੇ ਭਾਈ ਬੱਚਿਆਂ ਨੂੰ ਭੇਜਿਆ ਕਰੋ, ਗੁਰਮਤ ਦਾ ਪਤਾ ਲੱਗਦਾ, ਗੁਰਮਤ ਦੀ ਸਿੱਖਿਆ ਮਿਲਦੀ ਹੈ, ਬੱਚੇ ਬਾਣੀ ਨਾਲ ਜੁੜਨਗੇ, ਸਿਮਰਨ ਦੇ ਨਾਲ ਬਾਣੀ ਨਾਲ ਜੁੜਨਗੇ, ਅਤੇ ਗੁਰੂ ਦੀ ਕਿਰਪਾ ਰਹੇਗੀ ਪਿਆਰਿਓ। ਮੈਂ ਬੇਨਤੀ ਕਰਿਆ, ਸਾਈਂ ਮੀਆਂ ਮੀਰ ਜੀ ਨੇ ਕਿੰਨਿਆਂ ਬੱਚਿਆਂ ਨੂੰ ਗੁਰਮਤ ਦੀ ਵਿੱਦਿਆ ਪੜ੍ਹਾ ਤੀ। ਬੀਬੀ ਕੌਲਾਂ ਉਹਨਾਂ ਦੀ ਸੇਵਕ ਸੀ, ਸੋ ਉਹਨੇ ਵੀ ਸੁਖਮਨੀ ਸਾਹਿਬ ਦੀ ਬਾਣੀ ਜਿਹੜੀ ਸੀ ਸੰਥਿਆ ਲੈ ਲਈ, ਜਪਜੀ ਸਾਹਿਬ ਦੀ ਬਾਣੀ ਦੀ ਸੰਥਿਆ ਲੈ ਲਈ, ਹਰ ਰੋਜ਼ ਬਾਣੀ ਪੜ੍ਹਨ ਲੱਗ ਪਈ। ਕਾਜੀ ਰੁਸਤਮ ਖਾਨ ਨੂੰ ਪਤਾ ਲੱਗ ਗਿਆ, ਉਹਨੇ ਫਿਰ ਸਤਸੰਗੀਓ ਬੜਾ ਯਤਨ ਕੀਤਾ, ਦੋ ਚਾਰ ਮਾਰਿਆ ਕੁੱਟਿਆ ਵੀ। ਉਹਦੀ ਘਰਵਾਲੀ ਕਹਿਣ ਲੱਗੀ, ਜੇ ਧੀ ਨੂੰ ਮਾਰਾਂਗੇ ਤਾਂ ਲੋਕ ਸ਼ੱਕ ਕਰਨਗੇ ਕਿ ਕਿਉਂ ਕੁੱਟਦੇ ਧੀ ਨੂੰ। ਉਹਨੇ ਕੀ ਕੀਤਾ, ਕਾਜੀ ਇਕੱਠੇ ਕੀਤੇ ਆਪਣੀ ਧੀ ਉੱਤੇ ਫਤਵਾ ਲਵਾਤਾ ਵੀ ਇਹ ਸਿੱਖਾਂ ਦੀ ਕਲਾਮ ਪੜ੍ਹਦੀ ਹੈ, ਹੜਦੀ ਨਹੀਂ ਗੀ, ਇਹਦਾ ਕਤਲ ਕਰ ਦਿੱਤਾ ਜਾਵੇ। ਮਾਂ ਬੜੀ ਦਿਆਲੂ ਹੁੰਦੀ ਪਿਆਰੀ, ਜਿਹੜੀ ਮਾਂ ਪਰਮੇਸ਼ਰ ਨੇ ਬਣਾਈ ਨਾ, ਬੜਾ ਪਿਆਰਾ ਸ਼ਬਦ ਹੈ ਮਾਂ। ਮਾਂ ਦੇ ਮਨ 'ਚ ਦਇਆ ਬੜੀ ਹੁੰਦੀ, ਮਾਂ ਨੂੰ ਤਰਸ ਆਇਆ ਕਿ ਇਹਨੇ ਮੂਰਖ ਨੇ ਮਾਰ ਦੇਣੀ ਕੁੜੀ। ਉਹਨੇ ਕੀ ਕੀਤਾ ਕਿ ਆਪਣੀ ਇੱਕ ਨੌਕਰ ਰਾਣੀ ਰਾਹੀਂ ਸਾਈਂ ਮੀਆਂ ਮੀਰ ਦੇ ਡੇਰੇ ਭੇਜਤੀ ਕਿ ਸਾਈਂ ਜੀ ਤੁਹਾਡੀ ਸੇਵਕ ਹੈ, ਇਹਨਾਂ ਮੂਰਖਾਂ ਨੇ ਮਾਰ ਦੇਣੀ ਹੈ। ਸਾਈਂ ਮੀਆਂ ਮੀਰ ਨੇ ਆਪਣਾ ਇੱਕ ਸੇਵਕ ਅਬਦੁੱਲਾ ਉਹਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਡੇਰੇ ਭੇਜ ਦਿੱਤੀ। ਉਹ ਗੁਰੂ ਅਰਜਨ ਦੇਵ ਸਾਹਿਬ ਦੇ ਪ੍ਰਭਾਵ ਸਦਕਾ ਸਾਈਂ ਮੀਆਂ ਮੀਰ ਜੀ ਸੇਵਕ ਬਣੇ, ਅਤੇ ਸਾਈਂ ਮੀਆਂ ਮੀਰ ਜੀ ਦਾ ਸਦਕਾ ਬੀਬੀ ਕੌਲਾਂ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਕ ਬਣੀ। ਸਾਰੀ ਜ਼ਿੰਦਗੀ ਉਹ ਗੁਰੂ ਚਰਨਾਂ 'ਚ ਰਹਿ ਕੇ ਇਹਨੇ ਬਤੀਤ ਕੀਤੀ। ਅੰਤਮ ਕਰਤਾਰਪੁਰ ਸਾਹਿਬ ਨੇ ਸਰੀਰ ਛੱਡਿਆ ਅਤੇ ਮਾਤਾ ਕੌਲਾਂ ਜੀ ਦੇ ਨਾਮ ਉੱਤੇ ਸਰੋਵਰ ਬਣਿਆ ਹੋਇਆ ਪਿਆਰਿਓ। ਮਤਲਬ ਹੈ ਕਿ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਇਹ ਪ੍ਰਚਾਰ ਦਾ ਪ੍ਰਭਾਵ ਸੀ ਸਤਸੰਗੀਓ। ਇਸਲਾਮ ਨੂੰ ਚੰਗਾ ਨਾ ਲੱਗਾ, ਰਿਸ਼ਤੇਦਾਰੀ ਦੀ ਗੱਲ ਚੱਲੀ। ਗੁਰੂ ਹਰਗੋਬਿੰਦ ਸਾਹਿਬ ਜੀ 9 ਸਾਲ ਦੀ ਉਮਰ ਸੀ, ਚੰਦੂ ਦੀ ਧੀ ਸਦਾ ਕੌਰ 7 ਸਾਲ ਦੀ ਸੀ। ਰਿਸ਼ਤਾ ਕਰ ਦਿੱਤਾ ਗਿਆ, ਭੌਂਕ ਪਿਆ ਚੰਦੂ, ਕਹਿਣ ਲੱਗਾ ਕਿ ਚਬਾਰੇ ਦੀ ਇੱਟ ਮੋਰੀ ਨੂੰ ਲਾ ਆਏ। ਗੁਰੂ ਘਰ ਨੂੰ ਨੀਵਾਂ ਵਿਖਾਇਆ, ਰਿਸ਼ਤਾ ਛੱਡਤਾ ਗੁਰੂ ਜੀ ਨੇ, ਉਹਨੇ ਵੀ ਵੈਰ ਪਾ ਲਿਆ। ਪ੍ਰਿਥੀ ਚੰਦ ਨੇ ਬੜੇ ਯਤਨ ਕੀਤੇ ਸਤਸੰਗੀਓ। ਮੁਰਤਜਾ ਖਾਂ ਲਾਹੌਰ ਦਾ ਗਵਰਨਰ ਸੀ, ਇਹ ਕੱਟੜ ਜਿਹੜਾ ਸੀ ਇਹ ਇਸਲਾਮ ਦਾ ਪ੍ਰਚਾਰਕ ਸੀ। ਨਕਸ਼ਬੰਦੀ ਨਾਮ ਦੀ ਇੱਕ ਸੰਸਥਾ ਖੜੀ ਕੀਤੀ, ਇਹਦਾ ਜਿਹੜਾ ਮੁੱਖ ਪ੍ਰਚਾਰਕ ਸੀ, ਇਹਦਾ ਹੈੱਡ ਪ੍ਰਚਾਰਕ ਸੀ, ਇਹਦਾ ਮੁਖੀ ਸੀ ਸੰਸਥਾ ਦਾ, ਉਹ ਅਹਿਮਦ ਸ਼ਾਹ ਸਰਹੱਦੀ ਸੀ। ਅਤੇ ਅਹਿਮਦ ਸ਼ਾਹ ਸਰਹੱਦੀ ਦਾ ਚੇਲਾ ਸੀ ਮੁਰਤਜਾ ਖਾਂ ਲਾਹੌਰ ਦਾ ਗਵਰਨਰ। ਇਹਨੇ ਉਹਦੇ ਕੰਨ ਭਰੇ, ਕਹਿਣ ਲੱਗਾ ਇਹ ਨਕਸ਼ਬੰਦੀ ਵਾਲਾ ਅਹਿਮਦ ਸ਼ਾਹ ਸਰਹੱਦੀ, ਕਿ ਤੇਰਾ ਕੀ ਫਾਇਦਾ, ਤੂੰ ਇੰਨਾ ਵੱਡਾ ਅਫਸਰ ਹੈ ਸੂਬੇਦਾਰ ਲਾਹੌਰ ਦਾ, ਅਤੇ ਗੁਰੂ ਅਰਜਨ ਦੇਵ ਜਿਹੜਾ ਹੈ ਇਹ ਲਗਾਤਾਰ ਇਸਲਾਮ ਨੂੰ ਢਾਲ ਆ ਰਿਹਾ। ਇਹਨਾਂ ਸਾਰਿਆਂ ਨੇ ਸਾਜਿਸ਼ ਰਸੀ, ਚੰਦੂ ਨਾਲ ਰਲ ਗਿਆ। ਪ੍ਰਿਥੀ ਚੰਦ ਦੀਆਂ ਵੀ ਕੁਛ ਵਿੱਚ ਸਤਸੰਗੀਓ ਜਿਹੜਾ ਸੀ ਵਾਰ ਵਾਰ ਪਹੁੰਚ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅਖੰਡ ਰੱਖਣ ਵਾਸਤੇ ਗੁਰੂ ਅਰਜਨ ਦੇਵ ਨੇ ਸ਼ਹੀਦੀ ਦਿੱਤੀ ਪਿਆਰਿਓ। ਜਹਾਂਗੀਰ ਬਾਦਸ਼ਾਹ ਕਹਿੰਦਾ ਕਿ ਮੈਨੂੰ ਸ਼ਿਕਾਇਤਾਂ ਮਿਲੀਆਂ ਨੇ ਕਿ ਜੋ ਤੁਸੀਂ ਗ੍ਰੰਥ ਤਿਆਰ ਕੀਤਾ 'ਚ ਇਸਲਾਮ ਦੀ ਤੁਹੀਨ ਕੀਤੀ ਗਈ ਹੈ। ਗੁਰੂ ਜੀ ਕਹਿੰਦੇ ਨਹੀਂ, ਅਸੀਂ ਜਿਹੜੀਆਂ ਇਸਲਾਮ 'ਚ ਗਿਰਾਵਟਾਂ ਆਈਆਂ ਨੇ, ਕਮੀਆਂ ਆਈਆਂ ਨੇ, ਉਹਨਾਂ ਦੇ ਬਾਰੇ ਜ਼ਿਕਰ ਕੀਤਾ ਹੈ ਕਿ ਜਿਹੜਾ ਮੁਸਲਮਾਨ ਇਹ ਪੱਥਰ ਚਿੱਤ ਨਹੀਂ ਹੋਣਾ ਚਾਹੀਦਾ। ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ 'ਤੇ ਧੋਵੇ। ਸੋ ਮੁਸਲਮਾਨ ਉਹ ਹੁੰਦਾ ਹੈ ਜਿਹਦਾ ਦਿਲ ਮੋਮ ਵਰਗਾ ਪਵਿੱਤਰ ਅਤੇ ਕੋਮਲ ਹੋਵੇ। ਅਤੇ ਗੁਰੂ ਜੀ ਕਹਿਣ ਲੱਗੇ ਕਿ ਇਹਦੇ ਵਿੱਚ ਮੁਸਲਮਾਨਾਂ ਦੀ ਬਾਣੀ ਵੀ ਦਰਜ ਕੀਤੀ ਗਈ ਹੈ, ਸ਼ੇਖ ਫਰੀਦ ਸਾਹਿਬ ਦੀ ਬਾਣੀ ਹੈ, ਸਦਨਾ ਜੀ ਦੀ ਬਾਣੀ ਹੈ। ਸਤਸੰਗੀਓ ਇਸ ਤਰੀਕੇ ਨਾਲ ਹੋਰ ਭਗਤਾਂ ਦੀ ਇਹ ਬਾਣੀ ਲਿਖੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ। ਅੰਤ ਨੂੰ ਜਹਾਂਗੀਰ ਜਿਹੜਾ ਸੀ ਕਹਿਣ ਲੱਗਾ ਕਿ ਚਲੋ ਮੁਹੰਮਦ ਸਾਹਿਬ ਜੀ ਇਸਲਾਮ ਦੇ ਬਾਨੀ ਹੋਏ ਨੇ, ਇਸਲਾਮ ਧਰਮ ਉਹਨਾਂ ਨੇ ਸ਼ੁਰੂ ਕੀਤਾ ਹੈ, ਉਹਨਾਂ ਦੇ ਕੁਛ ਬਚਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖ ਦੇਵੋ। ਗੁਰੂ ਜੀ ਕਹਿੰਦੇ ਨਾ, ਇੱਕ ਲਗਾ ਮਾਤਰਾ ਵੀ ਇਹਦੇ 'ਚ ਬਦਲਣੀ ਨਹੀਂ, ਜੋ ਕੁਛ ਲਿਖਿਆ ਹੈ ਸੱਚ ਲਿਖਿਆ ਹੈ, ਪੂਰੇਗਾ ਕੀ ਆ ਸਭ ਕੁਛ ਪੂਰਾ, ਘੱਟ ਵੱਧ ਕਿਸ ਨਾਹੀਂ, ਜੋ ਲਿਖ ਦਿੱਤਾ ਪੂਰਾ ਸਹੀ ਹੈ, ਇਹ 'ਚ ਕੁਛ ਵੀ ਗਲਤ ਨਹੀਂ। ਭਰੋਸਾ ਕਰਨਾ ਚਾਹੀਦਾ ਪਿਆਰੇ ਬਾਣੀ ਦੇ ਅੱਖਰ ਅੱਖਰ 'ਤੇ। ਇੱਕ ਅਨਪੜ੍ਹ ਮੁਸਲਮਾਨ ਨਾ ਅਲਫ ਆਵੇ ਅਤੇ ਨਾ ਬੇ ਆਵੇ ਉਹਨੂੰ, ਉਹਨੇ ਰੋਜ਼ ਹੀ ਕਰਨਾ ਵੀ ਬੜੇ ਪਿਆਰ ਨਾਲ ਥੱਲੇ ਕੱਪੜਾ ਵਿਛਾਉਣਾ, ਉੱਤੇ ਰੇਲ ਰੱਖਣੀ, ਉੱਤੇ ਪਵਿੱਤਰ ਕੁਰਾਨ ਮਜੀਦ ਪ੍ਰਕਾਸ਼ ਕਰਨੀ, ਪੜ੍ਹਨਾ ਆਉਂਦਾ ਨਹੀਂ ਉਹਨੂੰ। ਉਹਨੇ ਕਰਨਾ ਸਤਸੰਗੀਓ ਕਿ ਇੱਕ ਉਹਨੇ ਪੱਤਰਾ ਥੱਲਣਾ, ਉਂਗਲ ਫੇਰਨੀ, ਇਹ ਵੀ ਸੱਚ, ਇਹ ਵੀ ਸੱਚ, ਇਹ ਵੀ ਸੱਚ, ਇਹ ਵੀ ਸੱਚ, ਸਾਰਾ ਕੁਛ ਸੱਚ, ਇਹ ਵੀ ਸੱਚ। ਉਹ ਕੋਈ ਮੁਸਲਮਾਨ ਕਹਿੰਦਾ ਤੈਨੂੰ ਪੜ੍ਹਨਾ ਤਾਂ ਆਉਂਦਾ ਨਹੀਂ ਅਤੇ ਤੂੰ ਰੋਜ਼ ਇਹਨੂੰ ਖੋਲ੍ਹ ਕੇ ਬਹਿ ਜਾਂਦਾ, ਕਹਿੰਦਾ ਮੈਨੂੰ ਪੜ੍ਹਨਾ ਤਾਂ ਨਹੀਂ ਆਉਂਦਾ, ਇੰਨਾ ਮੈਨੂੰ ਪਤਾ ਜੋ ਲਿਖਿਆ ਸੱਚ ਹੈ, ਇੰਨਾ ਵਿਸ਼ਵਾਸ ਕਰਦੇ ਅੱਖਰ ਅੱਖਰ, ਇਹ ਵੀ ਅੱਖਰ ਸੱਚ, ਇਹ ਵੀ ਅੱਖਰ ਸੱਚ। ਸੱਚੀ ਬਾਣੀ ਮਿੱਠੀ ਅੰਮ੍ਰਿਤਧਾਰ, ਜਿੰਨੀ ਬਾਣੀ ਸੱਚੇ ਪਾਤਸ਼ਾਹ ਨੇ ਲਿਖੀ ਸੱਚ ਹੈ। ਪੂਰਨ ਤੌਰ 'ਤੇ ਪਰਮਾਤਮਾ ਜਿੰਨਾ ਭਰੋਸਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉੱਤੇ ਰੱਖਣਾ ਚਾਹੀਦਾ ਪਿਆਰਿਓ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਅੱਖਰ ਵੀ ਕੀ, ਇੱਕ ਲਗਾ ਮਾਤਰਾ ਨਹੀਂ ਬਦਲੀ। ਪਰੋ ਵਿਚਾਰ, ਅੰਤ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਹਾਨਾ ਬਣਾ ਕੇ ਕੋਈ ਨਾ ਕੋਈ ਬਹਾਨਾ ਲੱਭ ਕੇ ਗ੍ਰਿਫਤਾਰ ਕਰਨ ਵਾਸਤੇ ਸਤਸੰਗੀਓ ਹੁਕਮ ਚਾੜ੍ਹ ਦਿੱਤੇ। ਆਪ ਗੁਰੂ ਅਰਜਨ ਦੇਵ ਸਹੀ ਸੱਚੇ ਪਾਤਸ਼ਾਹ ਲਾਹੌਰ ਗਏ ਨੇ, ਉੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਹਨਾਂ ਗ੍ਰਿਫਤਾਰੀ ਦਿੱਤੀ ਹੈ। ਚੰਦੂ ਪਾਪੀ ਆਪਣੀ ਹਵੇਲੀ 'ਚ ਲੈ ਗਿਆ, ਜਹਾਂਗੀਰ ਬਾਦਸ਼ਾਹ ਕਹਿ ਕੇ ਅਤੇ ਆਪ ਪਾਸੇ ਹੋ ਗਿਆ ਵੀ ਜੋ ਕਰਨਾ ਕਰ ਲਓ। ਮੁਰਤਜਾ ਖਾਨ ਲਾਹੌਰ ਦਾ ਸੂਬੇਦਾਰ ਸੀ, ਉਹ ਵੀ ਕੱਟੜ ਵਿਰੋਧੀ ਗੁਰੂ ਦਾ। ਇਹ ਸਾਰਿਆਂ ਨੇ ਰਲ ਕੇ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਸਖਤੀ ਕੀਤੀ, ਖਾਣਾ ਦਾਣਾ ਪਾਣੀ ਕੁਛ ਨਹੀਂ ਦਿੰਦੇ, ਗਰਮੀ ਬੜੀ ਹੈ। ਗੁਰਸਿੱਖ ਪੰਜ ਨਾਲ ਗਏ ਨੇ ਸਤਸੰਗੀਓ, ਉਹਨਾਂ ਨੂੰ ਰੋਟੀ ਪਾਣੀ ਬੰਦ ਕਰ ਦਿੱਤਾ, ਗੁਰੂ ਜੀ ਨੇ ਕੁਛ ਨਹੀਂ ਛਕਿਆ। ਸਤਸੰਗੀਓ ਤਸੀਹੇ ਕਸ਼ਟ ਦੁੱਖ ਦੇਣੇ ਸ਼ੁਰੂ ਕੀਤੇ। ਸੱਤ ਪੰਜ ਦਿਨ ਗੁਰੂ ਅਰਜਨ ਦੇਵ ਸਾਹਿਬ ਜੀ ਰਹੇ ਉਹਦੀ ਹਵੇਲੀ 'ਚ, ਨਾ ਦਾਣਾ ਮੂੰਹ 'ਚ ਪਾਇਆ ਅਤੇ ਨਾ ਪਾਣੀ ਦੀ ਘੁੱਟ ਛਕੀ। ਗਰਮੀ ਦੇ ਦਿਨ ਹੋਣ ਪਿਆਰੇ ਅਤੇ ਇੰਨਾ ਸਮਾਂ ਪਾਣੀ ਨਾ ਮਿਲੇ ਤਾਂ ਕਿੰਨੀ ਦਿੱਕਤ ਹੈ। ਪਰ ਉਹ ਵਿਚਾਰ ਅੰਤ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਜਦੋਂ ਕਿਸੇ ਬੰਨੇ ਉਹ ਮਹਾਰਾਜ ਸੱਚੇ ਪਾਤਸ਼ਾਹ ਨਹੀਂ ਝੁਕੇ, ਜਬਰ ਦੇ ਅੱਗੇ ਮਹਾਰਾਜ ਨੇ ਸਬਰ ਦੇ ਨਾਲ ਟਾਕਰਾ ਕੀਤਾ, ਅੰਤ ਨੂੰ ਤੱਤੀਆਂ ਤਵੀਆਂ 'ਤੇ ਬਿਠਾਉਣ ਦਾ ਹੁਕਮ ਚਾੜਿਆ, ਯਾਸ਼ਾ ਦੀਆਂ ਸਜਾਵਾਂ ਦੇ ਅਧੀਨ ਬੇਅੰਤ ਗੁਰੂ ਅਰਜਨ ਦੇਵ ਜੀ ਅਤੇ ਅਤਿਆਚਾਰ ਕੀਤੇ। ਅੰਤ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸੀਂ ਇਸ਼ਨਾਨ ਕਰਨਾ ਚਾਹੁੰਦੇ ਹਾਂ। ਸੋ ਗੁਰੂ ਅਰਜਨ ਦੇਵ ਸਿੰਘ ਸੰਗੀਨਾਂ ਦੀ ਛਾਂ ਦੇ ਹੇਠ ਰਾਵੀ ਦੇ ਕੰਢੇ ਲਿਆਂਦਾ ਗਿਆ, ਉੱਥੇ ਸੱਚੇ ਪਾਤਸ਼ਾਹ ਜੀ ਨੇ ਜਲ ਵਿੱਚ ਇਸ਼ਨਾਨ ਕੀਤਾ ਹੈ, ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ। ਕੁਝ ਸਾਡੇ ਇਤਿਹਾਸਕ ਸਰੋਤ ਕਹਿੰਦੇ ਨੇ ਕਿ ਗੁਰੂ ਮਹਾਰਾਜ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਸੋ ਆਪਣਾ ਸਰੀਰ ਤਿਆਗ ਤਾ। ਕੁਝ ਸਰੋਤ ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਛਾਲੋ ਛਾਲੀ ਹੋਇਆ ਸਰੀਰ ਜਿਹੜਾ ਸੀ ਦਰਿਆ ਦੇ ਵਿੱਚ ਉਸ ਸਮੇਂ ਦੇ ਜ਼ਾਲਮਾਂ ਨੇ ਸੁੱਟਿਆ, ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸੱਚੇ ਪਾਤਸ਼ਾਹ ਜੀ ਅੱਜ ਦੇ ਸ਼ੁਭ ਦਿਹਾੜੇ ਸਤਸੰਗੀਓ ਲਾਹੌਰ ਸ਼ਹਿਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਮਹਾਰਾਜ ਜੋਤੀ ਜੋਤ ਸਮਾ ਗਏ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਦਵੇਂ ਰਹਿ ਸਮਾਏ। ਗੁਰੂ ਕਦੇ ਮਰਦਾ ਨਹੀਂ ਪਿਆਰਿਓ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਦਵੇਂ ਰਹਿ ਸਮਾਏ। ਸੋ ਐਸੇ ਦੀਨ ਦਿਆਲ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬੜੇ ਪਾਰਉਪਕਾਰ ਕੀਤੇ। ਜਿਸ ਗੁਰੂ ਦੀ ਗੋਦ 'ਚ ਆਪਾਂ ਬਹਿੰਦੇ ਹਾਂ, ਇਹ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਨ ਬਖਸ਼ਿਸ਼ ਹੈ, ਤਿੰਨਾਂ ਨੇ ਇਹ ਬਾਣੀ ਇਕੱਤਰ ਕੀਤੀ ਹੈ, ਗੁਰੂ ਕਲਗੀਧਰ ਜੀ ਨੇ ਸੰਪੂਰਨਤਾ ਦਿੱਤੀ ਹੈ, ਹਜ਼ੂਰ ਸਾਹਿਬ ਜਾ ਕੇ ਗੁਰਤਾ ਗੱਦੀ ਬਖਸ਼ ਦਿੱਤੀ ਹੈ। ਸੋ ਐਸੇ ਦੀਨ ਦਿਆਲ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਿੰਨਾਂ ਦਾ ਸ਼ਹੀਦੀ ਗੁਰਪੁਰਬ ਮਨਾਉਂਦੇ ਹਾਂ। ਬੇਅੰਤ ਦਿਨਾਂ ਤੋਂ ਆਪ ਇਤਿਹਾਸ ਸੁਣ ਰਹੇ ਹੋ, ਹਾਜ਼ਰੀਆਂ ਭਰ ਰਹੇ ਹੋ, ਸੁਖਮਨੀ ਸਾਹਿਬ ਦੀ ਬਾਣੀ ਦੇ ਜਾਪ ਕਰ ਰਹੇ ਹੋ, ਅਖੰਡ ਪਾਠ ਸਾਹਿਬ ਦੇ ਸਮਾਗਮ ਹੋਏ ਨੇ, ਕੀਰਤਨ ਕਥਾ ਵਿਚਾਰਾਂ ਆਪ ਸੁਣਦੇ ਰਹੇ ਹੋ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਮਿਹਰ ਕਰਨ, ਆਪ ਸਰਬੱਤ ਸੰਗਤਾਂ ਦੀਆਂ ਕੀਤੀਆਂ ਸੇਵਾਵਾਂ, ਤਨ ਮਨ ਧਨ ਨਾਲ ਕੀਤੀਆਂ ਸੇਵਾਵਾਂ ਦਰ ਪ੍ਰਮਾਣ ਕਰਨ, ਦਰੋਂ ਕਰੋ ਗੁਰਸਿੱਖੀ ਸਦਕ ਭਰੋਸਾ ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਸਰਬੱਤ ਸੰਗਤ ਦੇ ਸਿਰ 'ਤੇ ਮੇਰ ਪ੍ਰਿਆ ਹੱਥ ਰੱਖਣ, ਗੁਰੂ ਘਰ ਸਦਾ ਆਜ਼ਾਦ ਆਬਾਦ ਚੜ੍ਹਦੀ ਕਲਾ 'ਚ ਰੱਖਣ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਕੀਰਤਨ ਸਾਹਿਬਾਨ ਕੀਰਤਨੀਆਂ ਜਥਿਆਂ ਦਾ। ਸੋ ਇਹਨੇ ਕਿ ਬੇਨਤੀ ਪ੍ਰਮਾਣ ਕਰਿਓ, ਬੁਲਾਓ ਪਿਆਰ ਨਾਲ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਿੰਘ ਜੀ ਧੰਨ ਧੰਨ ਸਾਹਿਬ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੱਜ ਸ਼ਹੀਦ ਦਿਹਾੜੇ ਦੇ ਸੰਬੰਧ ਵਿੱਚ ਹੀ ਜਦਵਾਨ ਸਾਜਨ ਇਸ ਸੰਬੰਧ 'ਤੇ ਸ਼ਬਦ ਵਿਚਾਰ ਗੁਰੂ ਇਤਿਹਾਸ ਰਾਹੀਂ ਆਪ ਜੀ ਨੂੰ ਕਥਾ ਰਾਹੀਂ ਜੋੜ ਰਹੇ ਸਨ। ਭਾਈ ਕੁਲਦੀਪ ਸਿੰਘ ਜੀ ਦਮਨ ਟਕਸਾਲ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗੀ ਸਾਜਕਨ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ, ਉਹਨੂੰ ਪਾਸੋਂ ਪਿਆਰ ਸਰਨ ਕਰੋ ਜੀ। ਆਉਣ ਵਾਲੇ ਐਤਵਾਰ ਦੇ ਪੁਰਬ ਜੋ ਦੀਵਾਨ ਹਨ ਉਹ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਸਜਣਗੇ, ਆਪ ਜੀ ਨੇ ਹਾਜ਼ਰੀ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ਹੀਦੀ ਦਿਹਾੜਾ ਆਪ ਜੀ ਮਨਾ ਰਹੇ ਹੋ ਔਰ ਇਹ ਬਾਣੀ ਵੀ ਉਹਨਾਂ ਦੀ ਉਚਾਰਨ ਕੀਤੀ ਹੋਈ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਜੈਸਾ ਲਿਖਿਆ ਵੈਸਾ ਕਰਕੇ ਵੀ ਦਿਖਾਇਆ ਹੈ। ਇਹ ਨਹੀਂ ਕਿ ਉੱਤੋਂ ਕੁਝ ਹੋਰ ਅਤੇ ਅੰਦਰੋਂ ਕੁਝ ਹੋਰ, ਇਸ ਤਰ੍ਹਾਂ ਨਹੀਂ। ਅੰਦਰ ਬਾਹਰ ਦੀ ਗੱਲ ਇੱਕ ਹੈ, ਤਾਂ ਹੀ ਪੂਰੇ ਸਤਿਗੁਰ ਨੇ ਔਰ ਸੰਸਾਰ ਦੇ ਵਿੱਚ ਦੁਨੀਆਂ ਦੇ ਪਹਿਲੇ ਸ਼ਹੀਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਨ੍ਹਾਂ ਨੂੰ ਇਤਨੇ ਤਸੀਹੇ ਔਰ ਇਤਨੇ ਬੁਰੀ ਤਰੀਕੇ ਦੇ ਨਾਲ ਸ਼ਹੀਦ ਕੀਤਾ ਗਿਆ। ਇਸ ਕਰਕੇ ਕਿ ਇਹਨਾਂ ਦੀਆਂ ਨਸਲਾਂ ਯਾਦ ਰੱਖਣ ਕਿ ਸੱਚ ਬੋਲਣ ਦਾ ਅਤੇ ਪਰਮਾਰਥ ਦੇ ਰਸਤੇ 'ਤੇ ਚੱਲਣ ਦਾ ਕੀ ਰਿਜ਼ਲਟ ਹੁੰਦਾ, ਕੀ ਨਤੀਜਾ ਹੁੰਦਾ ਪਤਾ ਚੱਲ ਜਾਏ। ਸੋਚਿਆ ਤਾਂ ਇਹ ਸੀ ਜਹਾਂਗੀਰ ਨੇ, ਪਰ ਜਦੋਂ ਗੁਰੂ ਅਰਜਨ ਸ਼ਹੀਦ ਹੋਏ ਨੇ ਇਕੱਲੇ ਹੋਏ ਨੇ, ਉਸ ਟਾਈਮ 'ਤੇ ਇਕੱਲੇ ਸਨ। ਅਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਸ਼ਹਾਦਤ ਦਾ ਇਹ ਤਰੀਕਾ ਸਿੱਖਾਂ ਨੂੰ ਸਿਖਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਤਿੰਨ ਸਿੱਖ ਵੀ ਸ਼ਹੀਦ ਹੋਏ। ਉਸ ਤੋਂ ਬਾਅਦ ਫਿਰ ਕਿੰਨੇ ਹੀ ਸ਼ਹੀਦ, ਬ੍ਰਹਮ ਗਿਆਨੀ ਸ਼ਹੀਦ, ਸਿੱਖ ਸ਼ਹੀਦ, ਗੁਰੂ ਸ਼ਹੀਦ, ਬੀਬੀਆਂ ਸ਼ਹੀਦ, ਛੋਟੇ ਛੋਟੇ ਬੱਚੇ ਸ਼ਹੀਦ, ਇਤਨੇ ਸ਼ਹੀਦ ਨੇ ਕਿ ਤੁਸੀਂ ਅਗਰ ਗਿਣਤੀ ਕਰਨ ਲੱਗੋ ਤੇ ਗਿਣਤੀ ਨਹੀਂ ਕਰ ਸਕਦੇ। ਅਰਦਾਸ ਦੇ ਵਿੱਚ ਕੁਝ ਸ਼ਹੀਦਾਂ ਦਾ ਜ਼ਿਕਰ ਹੁੰਦਾ ਜਿਨ੍ਹਾਂ ਸਿੰਘਾਂ ਸਿੰਘਾਂ ਧਰਮ, ਉਹ ਨਾਮ ਨਹੀਂ ਪਤਾ ਕਿਹੜੇ ਕਿਹੜੇ ਨੇ, ਬਹੁਤ ਬੇਨਤੀ ਨੇ, ਬੇਨਤੀ ਨੇ। ਹਿੰਦੁਸਤਾਨ ਦੀ ਜਦੋਂ ਆਜ਼ਾਦੀ ਹੋਈ ਹੈ ਨਾ, ਉਹਦੇ ਵਿੱਚ ਜਿਹੜੇ ਅੰਕੜੇ ਸਾਹਮਣੇ ਆਏ ਤੇ ਉਹ ਆਜ਼ਾਦੀ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਕੁਰਬਾਨੀ ਕੀਤੀ ਹੈ ਨਾ, ਉਹ ਪੰਜਾਬੀਆਂ ਨੇ ਕੀਤੀ, ਸਭ ਤੋਂ ਜ਼ਿਆਦਾ ਸਿੱਖਾਂ ਦੀ ਕੁਰਬਾਨੀ 95%, ਥੋੜ੍ਹੀ ਬਹੁਤੀ ਰੇਸ਼ੋ ਅੱਗੇ ਪਿੱਛੇ ਹੋ ਸਕਦੀ ਹੈ, ਇਹਨਾਂ ਦੇ ਹੀ ਅੰਕੜੇ ਨੇ। ਤੇ ਉਹਦੇ ਵਿੱਚੋਂ ਪਹਿਲੇ ਸ਼ਹੀਦ ਜਿਹੜੇ ਨੇ, ਸ਼ਹੀਦਾਂ ਦੇ ਸਰਤਾਜ, ਇਸ ਕਰਕੇ ਕਿਹਾ ਜਾਂਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਜਦੋਂ ਸਾਈਂ ਮੀਆਂ ਮੀਰ ਨੇ ਸਰੀਰ ਦੇਖਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਛਾਲੋ ਛਾਲੀ ਹੋਇਆ ਸਰੀਰ, ਫੁਲਫਲੇ ਹੋ ਗਏ ਸਾਰੇ ਸਰੀਰ ਦੇ ਉੱਤੇ, ਕਿਉਂਕਿ ਚੰਦੂ ਨੇ ਬੜੇ ਤਸੀਹੇ ਦਿੱਤੇ। ਪ੍ਰਿਥੀ ਚੰਦ, ਚੰਦੂ ਦੀ ਸਾਜਿਸ਼ ਤੇ ਹਕੂਮਤ ਜਿਹੜੀ ਸੀ ਉਹ ਵੀ ਖਿਲਾਫ ਸੀ ਜ਼ਿਆਦਾਤਰ, ਕਿਉਂਕਿ ਗੁਰੂ ਮਹਾਰਾਜ ਜੀ ਨੇ ਇਹ ਜਿਹੜਾ ਗ੍ਰੰਥ ਲਿਖ ਦਿੱਤਾ ਸੀ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਇਹਨੂੰ ਸਾਰੇ ਲੋਕ ਮੰਨਣ ਲੱਗ ਪਏ ਸਨ, ਮੁਸਲਮਾਨ ਵੀ ਮੰਨਣ ਲੱਗ ਪਏ ਸਨ, ਹਿੰਦੂ ਵੀ ਸੇਵਕ ਬਣ ਗਏ ਸਨ। ਹਕੂਮਤ ਨੂੰ ਇਹ ਡਰ ਪੈ ਗਿਆ ਸੀ ਕਿ ਕਿਤੇ ਸਾਰੇ ਹੀ ਸਿੱਖ ਨਾ ਬਣ ਜਾਣ, ਕਿਉਂਕਿ ਧਰਮ ਬੜਾ ਵਧੀਆ, ਸਹੂਲਤ ਬੜੀ ਹੈ, ਬ੍ਰਾਹਮਣ ਧਰਮ ਜਿਹੜਾ ਮਹਿੰਗਾ ਬੜਾ ਸੀ, ਕਿਉਂਕਿ ਜੱਗ ਕਰਾਉਣਾ, ਕਰਮ ਕਾਂਡ ਕਰਨੇ, ਉਹਦੇ 'ਚ ਇਤਨਾ ਕੁ ਖਰਚਾ ਹੋ ਜਾਂਦਾ ਸੀ ਆਦਮੀ ਦਾ। ਇਹ ਧਿਆਨ ਦੇਣਾ, ਹਿਸਟੋਰੀਕਲ ਗੱਲ ਤੱਥ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ, ਉਹਦੇ ਵਿੱਚ ਬੰਦਾ ਕਰਜਾਈ ਹੋ ਜਾਂਦਾ ਸੀ। ਅੱਗੋਂ ਪੁਸ਼ਤਾਂ ਦੀਆਂ ਪੁਸ਼ਤਾਂ ਜਿਹੜੀਆਂ ਸਨ, ਪੀੜ੍ਹੀਆਂ ਦੀਆਂ ਪੀੜ੍ਹੀਆਂ, ਉਹ ਉਹਨਾਂ ਦਾ ਕਰਜ਼ਾ ਹੀ ਲਾਉਂਦੇ ਰਹਿੰਦੇ ਸਨ, ਤੀਰਥਾਂ ਦੇ ਇਸ਼ਨਾਨ ਸਨ, ਬਹੁਤ ਕਰਮ ਕਾਂਡ ਸਨ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਹ ਤੀਰਥ ਬਣਾਇਆ, ਧੰਨ ਧੰਨ ਰਾਮਦਾਸ ਗੁਰ ਸੰਤੋ ਰਾਮਦਾਸ ਸਰੋਵਰ ਨਿੱਕਾ, ਇਹ ਉਹਦਾ ਬਦਲ ਹੈ। ਔਰ ਜਿਹੜਾ ਜੱਗ ਕਰਨਾ ਹੈ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ, ਤੁਸੀਂ ਅਖੰਡ ਪਾਠ ਕਰਾਉਂਦੇ, ਸਹਿਜ ਪਾਠ ਕਰਦੇ ਹੋ, ਇਹ ਉਹਦਾ ਰੂਪਾਂਤਰਨ ਬਦਲਿਆ। ਔਰ ਕੋਈ ਵੀ ਸਿੱਖ, ਕੋਈ ਜਨ, ਕੋਈ ਵੀ ਆਦਮੀ, ਕੋਈ ਵੀ ਜਨ ਸਧਾਰਨ ਜਿਹੜਾ ਇਹ ਕਰਾ ਸਕਦਾ ਹੈ, ਕੋਈ ਕਰਜਾਈ ਨਹੀਂ ਹੁੰਦਾ ਆਦਮੀ, ਸਗੋਂ ਖੁਸ਼ੀ ਦੇ ਨਾਲ ਕਰਾਉਂਦੇ ਨੇ, ਕੀਰਤਨ ਵੀ ਕਰਾਉਂਦੇ ਨੇ, ਅਖੰਡ ਪਾਠ ਸਾਹਿਬ ਕਰਾਏ ਜਾਂਦੇ ਨੇ, ਈਵਨ ਦੂਸਰੇ ਧਰਮ ਦੇ ਲੋਕ ਵੀ ਕਰਾਉਂਦੇ ਨੇ। ਜਦੋਂ ਇਹ ਦੇਖੀ ਨਾ ਗੱਲ ਕਿ ਗੁਰੂ ਅਰਜਨ ਦਾ ਧਰਮ ਜਿਹੜਾ ਬੜਾ ਯੂਨੀਕ ਹੈ, ਇਹਦੇ ਵਿੱਚ ਸ਼੍ਰੋਮਣੀ ਭਗਤ ਸਾਰੇ ਔਰ ਭੱਟਾਂ ਦੀ ਬਾਣੀ, ਔਰ ਇਤਨੀ ਗਜ਼ਬ ਦੀ ਗੱਲ ਕੀਤੀ ਹੈ, ਇਤਨੀ ਬੁਲੰਦੀ ਨੂੰ ਛੋਇਆ ਹੈ ਇਸ ਗ੍ਰੰਥ ਨੇ,
ਇਹ ਗੱਲ ਫਿਰ ਹਕੂਮਤ ਕੋ ਬਰਦਾਸ਼ਤ ਸ਼ਹੀਦ ਕਰਨ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਹਾਨੇ ਲੱਭ ਲਏ। ਪ੍ਰਿਥੀ ਚੰਦ ਦੀ ਵੀ ਸਾਜਿਸ਼ ਸੀ, ਮੈਂ ਅਗਲੇ ਕੁਛ ਕੀਰਤਨਾਂ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕਰਾਂ, ਕਿਉਂਕਿ ਇਹ ਸਾਰੇ ਦਿਨ ਦਿਹਾੜੇ ਜਿਹੜੇ ਨੇ ਉਧਰੋਂ ਹਰਿਮੰਦਰ ਸਾਹਿਬ ਦਾ ਜੋ ਘੱਲੂਘਾਰਾ ਹੈ, ਸਾਕਾ ਹੈ, ਲੀਲਾਕਾਰ ਆ ਉਹਦਾ, ਔਰ ਗੁਰੂ ਅਰਜਨ ਦੇਵ ਮਹਾਰਾਜ ਦੇ ਗੁਰਪੁਰਬ ਦਾ ਬੜਾ ਆਪਸ ਵਿੱਚ ਪਰਸਪਰ ਸੰਬੰਧ ਹੈ। ਨੀਤੀ ਉਹੀ ਹੋਈ ਹੈ ਜਿਹੜੀ ਜਹਾਂਗੀਰ ਦੀ ਸੀ, ਨੀਤੀਆਂ ਸਰਕਾਰ ਉਹੀ ਖੇਡਦੀਆਂ ਨੇ, ਉਹੀ ਚੱਲਦੀਆਂ ਆ ਰਹੀਆਂ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਸ਼ਹੀਦ ਹੁੰਦੇ ਨੇ ਤੇ ਉਸ ਤੋਂ ਬਾਅਦ ਸ਼ਹੀਦਾਂ ਦੀ ਲੈਣ ਲੱਗ ਜਾਂਦੀ ਹੈ। ਸਿੱਖ ਪੰਥ ਦੇ ਵਿੱਚ ਐਸੀ ਅਹੁਤੀ, ਐਸਾ ਖੂਨ ਪਾਇਆ ਜੜ੍ਹਾਂ ਦੇ ਵਿੱਚ ਕਿ ਇਹ ਚੀਜ਼ ਜਿਹੜੀ ਹੈ ਸਤ ਸੰਗਤ ਜੀ ਕਦੀ ਖਤਮ ਨਹੀਂ ਹੋ ਸਕਦੀ, ਸਿੱਖ ਪੰਥ ਕਦੀ ਖਤਮ ਨਹੀਂ ਹੋ ਸਕਦਾ, ਚਾਹੇ ਇਹਨੂੰ ਖਤਮ ਕਰਨ ਲਈ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ। ਬੜੇ ਬੜੇ ਆਏ, ਬੜੇ ਬੜੇ ਚਲੇ ਗਏ, ਪਰ ਇਹ ਫਿਰ ਵੀ ਫਿਰ ਪੁੰਗਰ ਆਉਂਦੇ ਨੇ, ਫਿਰ ਨਿਕਲਾਉਂਦੇ ਨੇ। ਪਰ ਇੱਕ ਗੱਲ ਮੈਂ ਦੱਸਣੀ ਚਾਹਾਂਗਾ ਕਿ ਸਿੱਖਾਂ ਨੂੰ ਆਪਣੇ ਪ੍ਰਤੀ ਥੋੜ੍ਹਾ ਜਿਹਾ ਸੁਚੇਤ ਹੋਣ ਦੀ ਜ਼ਰੂਰਤ ਹੈ। ਅਸੀਂ ਗੈਰਾਂ ਦੇ ਦੀ ਸਾਜਿਸ਼ ਦਾ ਸ਼ਿਕਾਰ ਤਾਂ ਹੋਏ ਹੀ ਹੋਏ ਹਾਂ, ਪਰ ਅਸੀਂ ਆਪਣਿਆਂ ਦੀ ਵੀ ਸਾਜਿਸ਼ ਦਾ ਸ਼ਿਕਾਰ ਨਾਲੇ ਹੀ ਹੋਏ ਹਾਂ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਦੇ ਘਰ ਦੇ ਵਿੱਚ ਪ੍ਰਿਥੀ ਚੰਦ ਜਿਹੜਾ ਸੀ ਉਹ ਗੁਰੂ ਅਰਜਨ ਦੇਵ ਮਹਾਰਾਜ ਦੇ ਖਿਲਾਫ ਸੀ। ਗੁਰੂ ਰਾਮਦਾਸ ਜੀ ਨੇ ਬਾਣੀ 'ਚ ਲਿਖਿਆ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਨੇ ਵਡੀਰੇ ਤੁਮ ਹੋ, ਤਿੰਨ ਸਿਉਂ ਝਗੜਤ ਬਾਪ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਬਾਣੀ ਉਚਾਰ ਰਹੇ ਨੇ, ਜੋ ਕਹਿ ਰਹੇ ਨੇ ਉਹ ਕਰਕੇ ਸਾਰੇ ਸੰਸਾਰ ਦੇ ਤਖਤੇ 'ਤੇ ਦਿਖਾਇਆ ਹੈ। ਸ਼ਾਂਤੀ ਦੇ ਪੁੰਜ ਨੇ, ਭਾਣੇ ਨੂੰ ਮੰਨਣ ਵਾਲੇ ਨੇ, ਗੁਰੂ ਅਰਜਨ ਵਿੱਚੋਂ ਕੁਰਬਾਣੀ ਹੈ, ਰਹਿੰਦੇ ਗੁਰਦਰਿਆ ਨੀਨ ਕੁਲੀਨ ਹੇਤ ਨਿਰਵਾਣੀ। ਕੱਲ ਪਰਸੋਂ ਚੌਥ ਦੇ ਦੀਵਾਨਾਂ ਦੇ ਵਿੱਚ ਇਸ ਕੰਸੈਪਟ ਨੂੰ ਲੈ ਕੇ ਅੱਗੇ ਚੱਲਾਂਗੇ। ਆਓ ਰਸਨਾ ਪਵਿੱਤਰ ਕਰੋ, ਤਨ ਮਨ ਕਾਠ ਕਾਠ ਸਭ ਅਰਪੀ,

ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਹੈ ਘਰ ਨਾਉਣ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ

ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਜੀਵਨ ਕੌਤਕਾਂ ਦੀ ਕਥਾ ਵਿਚਾਰ ਗੁਰ ਇਤਿਹਾਸ

ਦਰਸ਼ਨੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਬੀਬੀ ਕੁਲਦੀਪ ਕੌਰ ਦੀ ਦੇਹ ਰੋਗਤਾ ਵਾਸਤੇ ਅਰਦਾਸ ਬੇਨਤੀ, ਚੜ੍ਹਦੀਆਂ ਕਲਾ ਬਖਸ਼ਣੀਆਂ। ਆਪ ਜੀਆਂ ਦੇ ਦਰ ਕਰਦੇ ਸੇਵਾਦਾਰ ਭਾਈ ਜਗਤਾਰ ਸਿੰਘ, ਸਮੂਹ ਸੰਗਤਾਂ ਵੱਲੋਂ ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਆਪਣੇ ਸੇਵਕਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ। ਭਾਈ ਤਾਰਾ ਸਿੰਘ ਗਿੱਲ, ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਰਥ ਰੱਖਣਾ। ਬੇਦੀ ਪਰਿਵਾਰ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਨਤੀ ਹੈ, ਰਹਿਮਤਾਂ ਪ੍ਰਾਰਥ ਰੱਖਣਾ। ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ ਕਰੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲੇ ਆਮਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਸ਼ਾਮਾਂ ਦੇ ਦੀਵਾਨਾਂ ਵਿੱਚ ਹਾਜ਼ਰੀ ਭਰੀ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਧਰਮ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮਲ ਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਣਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਪਾ, ਤਾਤੀ ਵਾਵ ਨ ਲੱਗਈ ਪਾਰ। ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮ ਕਾਰ। ਦੁਖ ਲੱਗੈ ਨ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਪਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ, ਨਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹੇਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੁ ਸੋਹਿਲਾ, ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ।

ਕਹਾਉ ਵਿਸਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜੁਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਚਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀਓ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਉਪਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ।

늘어와 늘어

Vajra, Vajra, Vajra, Vajra, Vajra, Vajra, Vajra.

provide, provide,

va

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਵਾਹਿ ਗੁਰੂ, ਗੁਰੂ ਵਾਹਿ ਗੁਰੂ, ਵਾਹਿ ਗੁਰੂ, ਗੁਰੂ ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ,
1: ਵਾਹਿ ਗੁਰੂ,
0: ਵਾਹਿ ਗੁਰੂ, ਵਾਹਿ

Vaheguru, Vaheguru, Vaheguru, Vaheguru.

ਤੀਜਾ ਮਨ ਹਠ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ ਮਨ ਹਠ ਭੇਖ ਕਰ ਭਰਮ ਦੇ

ਮੋਹਿ ਉਧਾਰੋ ਸੁਖ ਮਨੀਏ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਭ ਨਾਮ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ

ਗੁਰਮੁਖ ਪਰਮਗਤ ਪਾਈਐ ਛੂਟ ਤਨਹੀਂ ਗੋੜ ਲਗਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਗਨ ਜਾਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ

ਨਾਨਕ ਸੀਜੈ ਜੇ ਪ੍ਰਸਾਦ ਧਰ ਪ੍ਰਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਬਸਾ ਦਿਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ

ਵੱਡੀ ਸੰਗ ਰਚਾ ਸਾ ਛੋੜ ਝੂਠ ਸੰਗ ਮਚਾ ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ

ਉਸਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਅਨਕ ਭਾਂਤ ਮਾਇਆ ਕੇ ਹੇਤ, ਸਰਪਰ ਹੋਬਤ ਜਾਨ ਅਨੇਤ। ਬਿਰਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨ ਸਿਉ ਮਨ ਪਛਤਾਵੈ। ਜੋ ਦਿਸੈ ਸੋ ਚਾਲਣ ਹਾਰ, ਲਪਟ ਰਿਓ ਤੈ ਅੰਧ ਅੰਧਾਰ। ਬਟਾਉ ਸਿਉ ਜੋ ਲਾਵੇ ਨੇ, ਕਾਕੂ ਹਾਥ ਨਾ ਆਵੈ ਕਿਹੇ। ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕੁਟੰਬ ਸਬਾਇਆ,

ਅਭਿਮਾਨ ਮਿਥਿਆ ਆਪ ਸੁਪਰ ਕਰ ਤੁਗ ਮਹਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਬਰ ਨਿੰਦਾ ਸੁਨ ਹੈ ਮਿਥਿਆਸ ਪਰ ਦਰਬ ਕੋ ਹਿਰੇ ਮਿਥਿਆ

ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ। ਜਾਨਣ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖਣਾ ਕਾਹੂ ਭੀਨ। ਅਵਰ ਵਿਦੇਸੇ ਆਵ ਨਾ ਕਰੈ, ਆਵਤ ਜਾਵਤ ਜਨਮੈ ਮਰੈ।

ਹੈ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਆਠ ਪੈਰ ਸਿਮਰੋ ਸਿ ਸਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੇ ਤਿਆਗ ਤਬਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪੈਰ ਤਾਕਾ ਜਸ ਗਾ ਬੀਜੈ ਜੇ ਪ੍ਰਸਾਦ ਤੂੰ ਸਭ ਕਉ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ

ਜਿਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜਿਪ੍ਰਸਾਦ ਤੁਝ ਗੋ ਨਾ ਪਹੁੰਚੈ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ ਜਿਪ੍ਰਸਾਦ ਪਾਈ ਦੁਰਲਭ ਦੇ ਨਾਨਕਤਾ ਕੀ ਭਗਤ ਕਰੇ ਜਿਪ੍ਰਸਾਦ ਆ ਭੁੱਖਨ ਪਹਿ ਰੀਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵਸਤ ਸਵਾਰੀ ਮੰਤ ਸਿ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਊਠਤ ਬੈਠ ਸਤ ਸੇ ਧਿਆਏ ਤੇ ਸੇ ਧਿਆਏ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨਾ ਆਠ ਪੈਰ ਕਰਤ ਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ

ਬਿਰਥਾ ਜਾਵੇ। ਪਾਰ ਬ੍ਰਹਮ ਸਾਧ ਰਿਤ ਵਸੈ ਨਾਨਕ ਉਦਰੈ ਸਾਧ ਸੁੰਦਰਸੈ। ਸਾਧਕ ਸੰਗ ਸੁਣੋ ਹਰ ਡਾਵੋ, ਸਾਧ ਸੰਗ ਹਰ ਕੇ ਗੁਣ ਗਾਓ। ਸਾਧਕ ਸੰਗ ਨਾ ਮੰਤੇ ਬਿਸਰੈ, ਸਾਧ ਸੰਗ ਸਰਬਰ ਨਿਸਤਰੈ।

ਉਹ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਹੋ ਨਾਨਕ ਜੋ ਪਾਵਕਾ ਸਹਿ ਸੁਭਾਓ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਹਿਲਾ ਲਾਗੇ ਜਲਾ ਬ੍ਰਹਮ ਗਿਆਨੀ ਕਹਿ ਮਨੋ ਪ੍ਰਕਾਸ਼ ਜੈਸੇ ਧਰ ਪ੍ਰਿਆਗਾਸ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣੇ ਸਭ ਤੇ ਨੀਚਾ ਬ੍ਰਹਮ ਗਿਆਨੀ ਸੇਜਨ ਭਏ ਨਾਨਕ ਜਿਨ ਪ੍ਰਭਾਵ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾਥ ਅਮਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਪਰ ਮਾਇਆ ਬ੍ਰਹਮ ਗਿਆਨੀ ਥੇ ਕਾਸ਼ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦੁਸ਼ਟ ਅਮਰਤ ਵਰਸੀ ਬ੍ਰਹਮ ਗਿਆਨੀ ਬੰਧਨ ਥੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੂਤਾ ਬ੍ਰਹਮ ਗਿਆਨੀ ਕਾ ਭੋਜਨ ਗਿਆ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ

ਵਾਸੀ, ਕਈ ਕੁੜ ਨਰਕ ਸੁਰਗ ਨਿਵਾਸੀ। ਕਈ ਕੁੜ ਜਨਮੇ ਜੀਵੇ ਮਰੇ, ਕਈ ਕੁੜ ਬਹੁ ਜੂਨੀ ਫਿਰੇ, ਕਈ ਕੁੜ ਬੈਠਤ ਹੀ ਖਾਏ, ਕਈ ਕੁੜ ਘਾਲੇ ਤੱਕ ਪਾਹੇ, ਕਈ ਕੁੜ ਕੀਏ ਤਨਮਨ, ਕਈ ਕੁੜ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕਿਸੇ ਪ੍ਰਭ ਕੈ ਹਾਥੇ। ਕਈ ਕੁੜ ਭੈ ਬੈ ਰਾਗੀ, ਰਾਮ ਨਾਮ ਸੰਗ ਤਿਲ ਨਿਭ ਲਾਗੀ, ਕਈ ਕੁੜ ਪ੍ਰਭ ਕੋ ਖੋ ਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ। ਕਈ ਕੁੜ ਦਰਸ਼ਨ ਪ੍ਰਪਿਆਸ, ਤਿਨਕੋ ਮਿਲਿਓ ਪ੍ਰਭ ਬਿਨਾਸ, ਕਈ ਕੁੜ ਮੰਗੇ ਸਤਸੰਗ, ਪਾਰ ਬ੍ਰਹਮ ਦਿਲ ਲਾਗਾ ਰੰਗ, ਜਿਨਕੋ ਆਪ

ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਹਾ ਸਮਾਈ ਪ੍ਰਭਾਵੇ ਮਾਨੁਗਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੇ ਪ੍ਰਭਾਵੇ ਬਿਨ ਸਾਸ ਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਖ ਹੈ ਪ੍ਰਭਾਵੇ ਤਾਂ ਪਤ ਉਧਾਰੇ ਆਪ ਕਰੇ ਆਪਣੇ ਵਿਚਾਰੈ ਦੁਆ ਸ੍ਰਿਆਂਕਾਪ ਸਵਾਮੀ ਖਿਲੈ ਵਿਕਸੇ ਅੰਤਰ ਜਾਮੀ ਜੋ ਭਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨ ਆਵੈ ਕਹ ਮਾਨੁਖ ਤੇ ਕਿਆ ਹੋਇ ਆਵੈ ਜੋ ਤਿਸ ਭਾਵੇ ਸੋਈ ਕਰਾਵੇ ਇਸ ਕਿਆ ਤੋਇ ਤਾਂ ਸਭ ਕੁਛ ਲੇਹੇ ਜੋ ਤਿਸ ਭਾਵੇ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੇ ਜੇ ਜਾਣਤ ਆਪਣੇ ਆਪ ਬਚੇ ਭਰਮੇ ਭੁੱਲਾ ਦੈ ਦਿਸ ਧਾਵੇ ਨਿਮਖ ਮਾਹੇ ਚਾਰ ਗੁੰਡ ਫਿਰ ਆਵੈ ਕਰ ਕਿਰਪਾ ਸਪਨੀ ਭਗਤ ਦੇ ਨਾਨਕ ਦੇ ਜਨਮ ਮਿਲੈ ਖਿਨ ਮੈਂ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਗਾ ਦੁਸ਼ ਕਸ਼ੂ ਨਾ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾਕੂ ਆਪਣੀ ਕਰੇ ਬਖਸੀਸ ਤਾਕਾ ਲੇਖਾ ਨਾ ਕਰੇ ਜਗਦੀਸ ਜੀਵ ਬਿਨ ਸਭ ਤਸਗੀ ਰਾਸ ਘਟਰ ਪੂਰਨ ਬ੍ਰਹਮਰ ਗਾ ਸਪਨੀ ਬਣ ਤਾ ਬਨਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਲ ਨਾਈ ਸਹਾਥ ਕਰਨ ਗਰਾਮਨ ਸਰਬ ਕੋ ਨਾਥ ਆਗਿਆ ਗਾਰੀ ਪਰਾ ਜੀਓ ਜੋ ਤਿਸ ਭਾਵੇ ਸੋਈ ਪੰਥੀਓ ਕਬੂ ਊਚ ਨੀਚ ਮਹਿ ਬਸੈ ਕਬੂ ਸੋਖ ਹਰਖ ਰੰਗ ਹਸੈ

ਭਲਾ ਭਲਾ ਕਹਾਵੈ, ਜੋ ਪ੍ਰਭ ਰਾਖੈ ਤਿਵਹੀ ਰਹੈ, ਗੁਰਪ੍ਰਸਾਦ ਨਾਨਕ ਸਚ ਕਹੈ। ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੋਨ ਧਾਰੀ ਲਾਵੇ ਧਿਆਨ, ਕਬੂ ਤੜ ਤੀਰਥ ਇਸ਼ਨਾਨ, ਕਬੂ ਸਿੱਸਾ ਦੁਖ ਮੁਖ ਗਿਆਨ, ਕਬੂ ਕੀਟ ਹਾਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ। ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜੋ ਪ੍ਰਭਾਵੈ ਤਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ। ਕਬਹੂੰ ਸਾ ਸੰਗਤ ਪਾਵੈ,

ਸਾਥ ਆਪ ਕਿਨੂੰ ਆਪਣ ਵਿਸਤਾਰ ਸਭ ਕਸ਼ ਸੁਕਾਵ ਕਰਨੇ ਹਾਰ ਉਸਤੇ ਭਿੰਨ ਕਹ ਹਉ ਕਿਛ ਹੋਏ ਥਾਂ।

ਹਾਏ ਸੰਤ ਕੇ ਦੁੱਖ ਗਵਰਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲਏ ਉਭਾਰ। ਸੰਗਾ ਦੁਖੀ ਇਉਂ ਬਿਲ ਲਾਏ ਜਲ ਵੀ ਹੁਣ ਮਛਲੀ ਤੜਫੜਾਏ। ਸੰਗਾ ਦੁਖੀ ਭੁੱਖਾ ਨਹੀਂ ਰਾਜ ਜੋ ਪਾਵਕ ਇੰਦਨ ਨੇ ਧਰਾਪੈ। ਸੰਗਾ ਦੁਖੀ ਛੁੱਟ ਅਕੇਲਾ ਜੋ ਬੁਆੜ ਤਿਲ ਖੇਤ ਮਾਏ ਦੁਹਿਲਾ। ਸੰਗਾ ਦੁਖੀ ਧਰਮ ਤੇ ਰਹਿਤ, ਸੰਗਾ ਦੁਖੀ ਸਦਮਥਿਆ ਕਹਿਤ। ਕਿਰਤਨੰਦਕ ਕਾ ਤੁਰੇ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥਿਆ। ਸੰਗਾ ਦੁਖੀ ਬਿਗੜੂ ਪਏ ਜਾਏ, ਸੰਗੇ ਦੁਖੀ ਕੋ ਦਰਗਹਿ ਮਿਲੇ ਸਜਾਏ। ਸੰਗਾ ਦੁਖੀ ਸਦਾ ਸਹਿਕਾਈਐ, ਸੰਗਾ ਦੁਖੀ ਨਾ ਬਲੇ ਨਾ ਜੀਵਾਈਐ। ਸੰਗਾ ਦੁਖੀ ਕੀ ਪੁੱਜੇ ਨਾ ਆਸਾ, ਸੰਗਾ ਦੁਖੀ ਉਠ ਚਲੇ ਨਿਰਾਸਾ। ਸੰਗਾ ਦੁਖ ਨਾ ਤ੍ਰਿਸ਼ਟਾ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ ਪਿਆ। ਕਿਰਤਨਾ ਮਿੱਟਾ ਕੋਏ, ਨਾਨਕ ਜਾਨੈ ਸੱਚਾ ਸੋਏ। ਸਭ

ਅਸ਼ਟਪਦੀ ਮਾਨੁ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋ ਏਕਾ ਭਗਵਾਨ ਜਿਸ ਕਹਿ ਦਿਆ ਰਹੇ ਅਗਾਹੇ ਬੋਰ ਨਾ ਦ੍ਰਿਸ਼ਨਾ ਲਾਗੇ ਆਏ ਬਾਰੇ ਰਾਖੇ ਏਕ ਹੁਆ ਮਾਨੁ ਕਹਿ ਕਿਸ਼ਨਾਈ ਹਾ ਤਿਸਕਾ ਹੁਕਮ ਬੂਝ ਸੁਖ ਹੋਏ ਤਿਸਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗਾ ਕੋਏ

ਮੱਥਾ ਬੜਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਣੀ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੂ ਤੇ ਸੁਖੀ ਏਕ ਪਛਾਣੇ ਏਤੁ ਤੁਕੀ।

ਸਰਬ ਰੋਗ ਤੇ ਹਰ ਜਨ ਰਹਿਤ ਅੰਧਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕ ਉਪਰ ਜੀ ਜਨ ਕੀ ਆਸਾ ਤਸਕੀ ਕੱਟੀਏ ਜਮਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੇ ਦੁਖ ਜਿਸ ਗੁਆਰ ਬ੍ਰਹਮਨ ਚਿਤ ਆਵੈ ਸੁਸੰਤ ਸੁਵੇਲਾ ਨਹੀਂ ਡੁਲਾਵੈ ਜਿਸ ਪਰ ਬਪਨਾ ਕਿਰਪਾ ਕਰੈ ਸੋ ਸੇਵਕ ਕਉ ਕਿਸਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਤ ਸਭ ਬੁੱਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿ ਜਨਮੈ ਨਹਿ ਕਿਛ ਮਰੈ ਆਪਨ ਚਲਤ ਆਪ ਹੀ ਕਰੈ ਆਵਨ ਜਾਮਨ ਦ੍ਰਿਸ਼ਟਾਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨੰਗ ਜੁਗਤ ਰਾਜ ਥਾਪ ਥਾਪ ਵਿਨਾਸ਼ੀ ਨਾਹੀ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਇਤਾ ਨਾਨਕ ਜਾਪ ਜਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਦੁਰੇਤਨ ਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਬਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਭਏ ਨਿਹਾਰੁਨ ਕੀ ਸੇਵਾ ਸੋਈ ਲਾਗੈ ਸੁਨੂੰ ਕਿਰਪਾ ਕਰੇ ਬਡਭਾਗੈ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪੁਰਖਾ ਊਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਸਮਾਏ ਸਮਾਏ ਓਏ ਸੁਖ ਨਿਧਾਨ ਉਨਹੂੰ ਬਨੇ ਆਏ ਆਪਸ ਗੁਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਦਿਸਤੇ ਬਿਰਥਾ ਗੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਵਿਨਾਸੀ ਪ੍ਰਭ ਆਪੇ ਆਪ ਆਪਣ ਕੀ ਆ ਕਸ਼ੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਹੋਏ

ਸਾਹਿਬ ਲਾਈਏ ਪ੍ਰਭਲਿਖੇ ਕਾ ਲਿਖਿਆ ਪਾਈਏ ਦੁਖ ਸੁ ਪ੍ਰਭ ਦੇਵਨ ਹਾਰ ਵਰ ਤਿਆਗ ਤੂੰ ਤਸੇ ਚਿਤਾਰ ਜੋ ਕਿਛ ਕਰੈ ਸੋਈ ਸੁਖਮਾਨ ਭੁੱਲਾ ਕਾਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟਰੇ ਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਥ ਸੇਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਮਾਨ ਲਿਓ ਮਨ ਮੋਰ ਰਾਮ ਨਾਮ ਹਿਰਦੈ ਮੈਂ ਤੋਲ ਲਾਦ ਕੇ ਬਸੰਤੇ ਸੰਚਾਲ ਵਰਤਿਆਗ ਵਿਖਿਆ ਜੰਜਾਲ ਧਨ ਧਨ ਗਏ ਸਭ ਕੋਏ ਮਕੂਜਲ ਹਰ ਦਰਗੇ ਸੋਏ

ਆਈਏ ਸਾਧ ਸੰਗਤ ਕੀਰਤਨ ਗਾਈਏ ਅਨਕ ਬਿਗੰਦੇ ਸਾਧੂ ਰਾਖੇ ਹਰ ਗੁਣ ਗਾਹੇ ਅੰਮ੍ਰਿਤ ਰਸ ਚਾਖੇ ਓਟ ਗਹੀ ਸੰਤੇਂਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾਲਣ ਹਾਰ ਭੁਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇਗਾ ਲੈਣਾ ਪਾਹੇ ਸਭ ਕੀ ਤਿਸਗਾ ਉਹ ਕਰਨੇ ਯੋਗ ਤਿਸ ਬਿੰਦੂ ਸਰਵਾ ਨਾ ਹੋਗ ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲੇ ਕਰਨੀ ਕਰ ਕਿਰਪਾ ਸੋ ਨਾਮ ਦੀਆ ਨਾਨਕ ਸੋ ਜਲ ਨਿਰਮਲ ਥੀਆ ਜਾ ਕੇ ਮਨ ਗੁਰੂ ਕੀ ਪ੍ਰਤੀਤ ਤਿਜਨ ਆਵੇ ਹਰ ਪ੍ਰਵਚੀਤ ਭਗਤ ਭਗਤ ਸੁਣੀਏ ਤੇ ਰੋਏ ਜਾ ਕੇ ਹਿਰਦੈ ਇੱਕ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਤਮੁਖ ਹੈ ਸਾਚੀ ਦ੍ਰਿਸ਼ ਸਾਚਾ ਆਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਨ ਸਚਗਰ ਜਾਤਾ ਨਾ

ਪੂਰਨ ਸਭ ਠਾਏ ਨਾਨਾ ਬਿਦਗਰ ਬਣਤ ਬਣਾਈ ਆਪਣੀ ਕੀਮਤ ਆਪੇ ਬਾਈ ਸਭ ਗੜ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੇ ਨਾਨ ਕਰ ਨਾਮ ਨਾਮ ਕੇ ਧਾਰੇ ਸਗਲੇ ਜਮ ਨਾਮ ਕੇ ਧਾਰੇ ਖੰਡ ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਮ ਨਾਮ ਕੇ ਸੰਗਦਰੇ ਸੁਨ ਸਰਵਨ ਕਰ ਕਿਰਪਾ ਸਪਨੇ ਨਾਮ ਲਾਏ ਨਾਨਕ ਚੌਥੇ ਪਦਮੇ ਸੂ ਜਨ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਏ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲੇ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭਗਾ ਸੁਖਦਾਈ ਵਿਸਵਾਸ ਸਤ ਨਾਨ ਗੁਰਤੇ ਪਾਈ ਸਤ ਭਜਨ ਸਾਧੂ ਉਪਦੇ ਸਤੇ ਜਨ ਜਾਕੇ ਹਿਰਦੈ ਪ੍ਰਵੇਸ਼ ਸਤ ਨਿਰਤ ਪੁੱਜੇ ਜੇ ਕੋਏ ਨਾਮ ਜਪਤਾ ਕੀ ਗਤ ਹੋਇਆ ਆਪ ਸਤ ਕੀਆ ਸਭ ਸਾਥੇ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸਿਰ ਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੁਵਰਤੀਆ ਬਿਸਮਨ ਬਿਸਮ ਭੈ ਬਿਸਮਾ ਜਨ ਬੁਝਿਆ ਆਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੈ ਭਜਨ ਪਦਾਰਥ ਲਹੇ

ਸਿੱਖ ਬੜਭਾਗੀ ਹੈ। ਸਤਿਗੁਰ ਸਿੱਖਾ ਹਲਤ ਫਲ ਸਵਾਰੇ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਾਹੈ। ਆਪਸ ਕੋ ਕਰ ਕਾਸ਼ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਤਿਆਵੈ।

ਵੀ ਸਮੇ ਸਮੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਹਿਰਦੈ ਹਰ ਨਾਉ ਮਨ ਕਬਾਹਰ ਗੁਰ ਗੋਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਅਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨਮੈ ਪਾਰ ਬ੍ਰਹਮ ਇੱਕ ਆਪ ਨਹੀਂ ਕਛ ਭਰਮ ਸਹਿ ਸਿਆਨ ਬਰਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਬਲ ਦਰਸ਼ਨ ਬੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੰਪਤੀਆਨੇ

ਨਾਨਕ ਫਲ ਪਾਏ ਸੰਗ ਨਾ ਚਾਲ ਤੇਰੇ ਧਨਾ ਤੂੰ ਕਿਆਲ ਬਟਾ ਮੈਂ ਮੂਰਖ ਮਨਾ ਸੁਤਮੀਤ ਕੁਟਮ ਅਰ ਬਨਤਾ ਅੰਤੇ ਕਹੋ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਅੰਤੇ ਕਹੋ ਕਮਨ ਛੁਟਕਾਰ ਆਸਸਤੀ ਰਥ ਸਵਾਰੀ ਝੂਠਾ ਡਮ ਝੂਠ ਬਾਸਾਰੀ ਜਿੰਦੀਏ ਤੁਸ ਬਜੇ ਨਾਮ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ।

ਸਾਰ ਪੁਰ ਸਤਿ ਰਖੋ ਰਾਮ ਸਹਿ ਸੁਭਾਏ ਨਾਨ ਗੁਣ ਗਾਉ ਗੁਣ ਗਾਵੇ ਤੇਰੀ ਉਤਰ ਸਮੈਲ ਬਿਨ ਜਾਏ ਹਮੈ ਬਿਖ ਫੈਲ ਹੋਏ ਅਜੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ ਛਾੜ ਸਿਆਨਮ ਸਗਰੀ ਬਨਾ ਸਾ ਸੰਗ ਪਾਵੇ ਸੱਚ ਧਨਾ ਹਰ ਪੂੰਜੀ ਸੰਜ ਕਰੋ ਬਿਵਹਾਰੀ ਹਾਂ ਸੁਖ ਦਿਰ ਗੈ ਜੈਕਾਰ ਸਰਬ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਲੇਖ।

ਰੰਗ ਵਿਜੇ ਚਾਵ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਦਰ ਪ੍ਰਕਾਸ਼ ਅੰਦਰਲੇ ਬਲਾਗ ਵੱਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਾ ਕੀ ਮਨਸਾ ਪੂਰੀ ਭਈ ਸਤਿਗੁਰੂ ਦੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਾ ਕੀ ਨੂੰ ਸਦਾ ਨਿਹਾਲ ਬੰਧਨ ਗਾੜ ਮੁਗ ਜਨ ਭਇਆ ਜਨਮ ਮਰਨ ਦੂਖ ਭ੍ਰਮ ਗਿਆ ਸ਼ੁਨੀ ਸਰਦਾ ਸਭ ਪੂਰੀ ਰਵ ਰਿਆ ਸਤਸੰਗ ਹਜੂਰੀ।

ਗੁਰਪੁਰੇ ਤਤਿਹਾ ਬੁਝਾਇਆ ਪ੍ਰਭਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮਾਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਭਰੇ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸੀਸ਼ਾਰ ਸਰਬ ਕਲਿਆਣ ਸੁਖ ਨਿੰਦ ਨਾਮ ਬੁੱਢ ਜਾਤ ਪਾਏ ਬਿਸਰਾਮ ਸਗਲ ਤੂੰ ਕਾਵਤ ਨਾਸ ਨਾਨਕ ਨਾਮ ਜਪੋ ਗੁੰਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮੰਤਰ ਅੰਤਰ ਏਹੀ ਸੁਭਾਉ ਨੇਤਰੋ ਪੇਖ ਦਰਸੁਖ ਹੋਏ ਮਨ ਬਿਕਸੇ ਸਾਧ ਚਰਨ ਧੋਹੇ ਭਗਜਨਾ ਕੈ ਮੰਤਰ ਰੰਗ ਬਿਰਲਾ ਗਉ ਭਾਵੈ ਸੰਗ ਏਕ ਬਸ ਦੀਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਾਇਆ ਤਾਗੀ ਉਮਾ ਕਹੀ ਨਾ ਜਾਏ ਨਾਨਕ ਰਹਾ ਸਰਬ ਸਮਾਏ ਪ੍ਰਭਖਸ਼ਾਂਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ

ਸਭ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਤ ਵੈਰ ਵਿਰੋਧ ਕੇ ਸੰਗ ਕਮਾਦ ਜਬ ਇਸਕਾ ਵਰਨ ਚਿਹਨ ਜਾਪਤ ਅਬ ਹਰ ਸੋ ਕਹੁ ਕਿਸੇ ਬਿਆਪਤ ਜਬ ਆਪਣੇ ਆਪ ਆਪਾਰ ਬ੍ਰਹਮਤਾ ਮੋਹ ਕਾ ਕਿ ਸੁਭਤ ਬ੍ਰਹਮ ਆਪਣ ਖੇਲਾ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਦ ਮੁਕਤ ਕਹੋ ਕਿਸ ਕੋ ਗਨੀ ਜਬ ਏਕੇ ਹਰ ਅਗਮ ਅਪਾਰ ਤਬ ਨਰਗ ਸੁਰ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਸ਼ਕਤ ਕਹੋ ਕਿ ਤਠਾਏ ਜਬ ਆਪੇ ਆਪ ਆਪਣੀ ਜੋ ਧਰੇ ਤਬ ਕਮ ਕਮਨ ਤਬ ਕਮਨ ਨੇ ਡਰ ਕਮਨ ਕਤ ਡਰਾਏ ਆਪਣ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਬਿਨਾਸੀ ਸੁਖ ਆਪਣ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹੋ ਕਿਸ ਹੋਏ ਤਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਨਭਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪੀਏ ਚਰਜਾ ਨਾਨਕ ਆਪਨ ਰੂਪ ਆਪੀਓ ਪਰਜਾ ਜੈ ਨਿਰਮਲ ਪੁਰਖ ਪੁਰਖ ਪਾ ਧੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਭਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਸ਼ਿਦਰ ਲਗਤ ਕਹੋ ਕੀਸ ਜੈ ਜੋ ਸੁਰਭੀ ਜੋ ਸੰਗ ਸਮਾਵੇ ਕਿਸੇ ਭੂਖਮ ਦਰਬਦਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੇ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਈ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੇ ਪ੍ਰਵੀਨ ਤੈ ਵੇਦ ਕਦੇਵ ਕਹਾ ਕਹੁ ਚੀਨ ਜਬ ਆਪਣੇ ਆਪ ਆਪ ਉਤਾਰੇ ਤੋ ਸਗਨ ਆਪ ਸਗਨ ਕਹਾਂ ਵਿਚਾਰੈ ਜੇ ਆਪ ਨੂੰ ਚਾਪਨ ਆਪ ਨੇਰਾ ਤੈ ਕਹੁਣ ਠਾਕੁਰ ਕਹੁਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਊਹਾਂ ਕਿਸੇ ਬਿਆਪਤ ਮਾਇਆ ਆਪਸ ਗੁਆ ਪਿਆ ਦੇਸ ਤੈ ਗੁਣ ਕਾ ਨਾਹੀ ਪਰਵੇਸ਼ ਜੈ ਕਹਿ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੇ ਆਪਣਾ ਆਪਤੀਆ ਆਪਤੀਆਰਾ ਤੈ ਕੌਣ ਕਥੇ ਕੌਣ ਸੁਣੇ ਹਾਰ ਬਹੁ ਬਿਆਉ ਦੂਜਤੇ ਉੱਚਾ ਨਾਨਕ ਆਪਸ ਗੁਆ ਪੇ ਬਹੁ ਉਚਾ ਜੈ ਆਪ ਰਚੋ ਪ੍ਰਪੰਚ ਆਕਾਰ ਤੇ ਗੁਣ ਮੈਂ ਕਿਨੋ ਵਿਸਥਾਰ ਪਾਪ ਤੈ ਭਈ ਕਹਾ

ਆਪਣ ਕੇ ਲਾਭਗਰ ਦੇਖੇ ਕੇਲ ਸੰਕੋਚੇ ਤੋ ਨਾਨਕ ਇੱਕ ਹੈ ਜੈ ਅਵਗਤ ਭਗਤ ਆਪ ਜੈ ਪਸਰੇ ਪਾਸਾਰ ਸੰਤ ਪ੍ਰਤਾਪ ਦੋ ਬਾਗਾ ਆਪੇ ਧਨੀ ਉਨਕੀ ਸੋਭਾ ਉਨਹੂੰ ਬਨੀ ਆਪੇ ਕੌਤਾ ਕਰੇ ਆਣਦ ਚੋਜਾ

ਬਨ ਆਈ ਹੁਕਮ ਬੂਝ ਪਰਮ ਪਦ ਪਾਈ ਇਸਦੇ ਉੱਪਰ ਨਹੀਂ ਵਿਚਾਰ ਜਾਗੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ

ਮਧਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ ਦਰਸ਼ਨ ਵੇਖਦ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਵੇ ਪੁਰਖ ਪ੍ਰਧਾਨ ਜਿਸਮ

ਦੇਖੇ ਬਹਮਾਰੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਨੂੰ ਨਾ ਗੁਣ ਨਾਮ, ਜਿਸ ਮਨ ਬਸੇ ਸੋਤ ਨਿਧਾਨ, ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਊਝ ਪਾਏ ਅਸਥਾਨ, ਬਾਹੁਰ ਨਾ ਹੋਵੇ ਆਮਨ ਜਾਨ, ਹਰ ਤਨ ਖਾੜ ਚਲੈ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸਾਂ ਦ੍ਰਿਦ ਨਾਮ ਨਿਦ, ਬੁੱਧ ਗਿਆਨ ਸਰਬ ਦੈ ਸਿੱਧ, ਵਿਦਿਆ ਤਾਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾ, ਸਭ ਕੇ ਮਨ ਸਗਲ ਦੇ ਉਦਾਸ, ਸੁੰਦਰ ਚਤੁਰ ਤਤ ਗਾਵੇਤਾ, ਸਾਮਦਰ ਸੀ ਏਕ ਦ੍ਰਿਸ਼ਟਿਤਾ, ਏ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾ ਕੀ ਗਤ ਹੋਏ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਵਖਾਣੀ, ਸਗਲ ਮਤਾਂਤ ਕੇਵਲ ਹਰਨਾਮ, ਗੋਬਿੰਦ

ਹੁਕਮੀ ਆਵ ਹਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾ ਤੀਰਥ ਮਲ ਨਾਓ।

ਲਖ ਆਗਾਸਾ ਆਗਾਸ ਓੜ ਕੋੜ ਕਪਾਲ ਥੱਕੇ ਵੇਦ ਕਹਿਣ ਕਵਾਤ ਸਹਿਸ ਅਠਾਰਹ ਕਹਿਣ ਕਤੇ ਬਾ ਸਲੂ ਇਕ ਧਾਤ

ਸੂਤ ਅੰਗਹੀਣ ਅਭੰਗ ਨਾਤਮੇਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ

ਤਿੰਨੀ ਅੰਗ ਦੇ ਨਾਮੇ ਕਾਮੇ ਭਜੰਗ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ

ਕੇਸਰਬੱਤਰ ਭਾਵਨੈ ਕੇਸਰਬੱਤਰ ਦੇਸ ਹੈ ਕੇਸਰਬੱਤਰ ਭੇਸ ਹੈ ਕੇਸਰਬੱਤਰ ਰਾਜ ਹੈ ਕੇਸਰਬੱਤਰ ਸਾਜ ਹੈ ਕੇਸਰਬੱਤਰ ਦੀਨ ਹੈ ਕੇਸਰਬੱਤਰ ਲੀਨ ਹੈ ਕੇਸਰਬੱਤਰ ਜਾਹੋ ਕੇਸਰਬੱਤਰ ਭਾਹੋ ਕੇਸਰਬੱਤਰ ਦੇਸ ਹੈ ਕੇਸਰਬੱਤਰ ਭੇਸ ਹੈ

ਪਰਨਾਸੀ ਕਰੀ ਮੁਲਕ ਨਿੰਦਾ ਸਮਤੋਲ ਨਿਵਾਸੀ ਅਜੈਬ ਵਿਭੂਤੇ ਗਜੈਬ ਕਰੀਮੇ ਹਰੀ ਅੰਕ ਕਰੀ ਅੰਕ ਕਰੀ ਮਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰਾਦਨ ਸੁਧ ਸੁਦਾਦਿਕ

ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭਗਵਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨਵੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਬਸੇਖੇ ਵੇਦ ਪੁਰਾਣ ਕਿਤੇਵ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੈ

ਪੁਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨਵਰ ਨ ਕੋਈ ਕਹਿ ਨਾਨਕ ਕਿਸ ਨੇਤਰ ਅੰਸ ਸਤਿਗੁਰੂ ਮਿਲਿਆ ਦਿਵ ਦ੍ਰਿਸ਼ਟ ਹੋਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਗੁਰਬਾਣੀ ਕੀਰਤਨ ਨਾਮ ਸਿਮਰਨ ਨਾਲ ਜੁੜਨਾ ਕੀਤਾ, ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ। ਸੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਦਰਬਾਰ ਸਾਹਿਬ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੱਚਾ ਸਰਦਾਰ, ਸੱਚਾ ਸਬਜੋਰ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ ਨਾਨਕ, ਸੱਚ ਤੇ ਅੱਜ ਸੱਚ।

ਧਰਤੀ ਸਵਾਦ ਖਾਣੀ ਸਵਾਦ ਸਾਥ ਲੱਗੇ ਪ੍ਰਾਣੀ ਸਵਾਦ ਸਜੋਗ ਸਵਾਦ ਵਿਜੋਗ ਸਵਾਦ ਮੁਖ ਸਵਾਦ ਭੋਗ ਸਵਾਦ ਸਵਾਦ ਸਵਾਦ ਸਵਾਦ ਰਾਹ ਸਵਾਦ ਨੇੜੇ ਸਵਾਦ ਸਵਾਦ ਵੇਖੇ ਹਾਜ਼ਰ ਹਜ

ਵੀ ਚਿੰਤ ਫਿਰ ਸਿਰ ਪਾਰ ਪੈ ਵੀ ਰਾਜਾ ਤਰਨਜਵਾਰ ਪੈ ਵੀ ਸੂਰਜ ਪੈ ਵੀ ਚੰਦ ਕੋ ਕਰੋੜੀ ਚਲਤ ਨੰਤ ਪੈ ਵੀ ਸੁਰਨਾਰ ਪੈ ਵੀ ਚਾ ਡਾਣੇ ਆਕਾਰ ਪੈ ਵੀ ਜੋਤ ਮਹਾਬਲ ਸੂਰ ਪੈ ਵੀ ਚਾਵੇ ਜਾਵੇ ਪੂ

0: ਸਲੋਕ ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਰਨ ਗੋਪਾਲ ਕਹਿਣੇ ਪੌਣ ਪਾਣੀ ਦਰਸ਼ਨ ਤਰ ਚੰਦ ਸੁਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤ ਸਭ ਜਾਰ ਨਾਨਕ ਉਸੇ ਗਿਆਨ ਵਿਹੂਨੀ ਕਹਿ ਗਿਆ ਜਮਕਾਲ ਮਹੱਲਾ ਪਹਿਲਾ
1: ਚੇਲੇ ਨਚਨ ਪੈਰ ਹਲਾਇਨ ਫੇਰ ਸਿਰ ਉਡ ਉਡਰਾਵਾ ਚਾਟੇ ਪਾਏ ਵੇਖੇ ਲੋਕ।

ਮੁਸਲਮਾਨਾ ਸਿਫ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵਚ ਬੰਦੀ ਵੇਖਣ ਕੋ ਦੀਦਾ ਹਿੰਦੂ ਸਲਾਹੀ ਸਲਾਹਨ ਦਰਸ਼ਨ ਪਪਾਰ ਤੀਰਥ ਨਾਵੇ ਅਚਾ ਪੂਜਾ ਕਰਵਾਸ ਬੈਕਾਰ।

ਵਿੱਚ ਗਿਆ, ਹਾਂ ਵਿੱਚ ਸਚਿਆਰ ਕੁੜਿਆ, ਹਾਂ ਵਿੱਚ ਪਾਪੁਰ ਵਿੱਚ ਆ, ਹਾਂ ਵਿੱਚ ਤਰ ਸੁਰਗ ਅਵਤਾਰ, ਹਾਂ ਵਿੱਚ ਹੱਸਿਆ ਹੋ ਚ ਹੋਵੇ, ਹਾਂ ਵਿੱਚ ਭਰੀਆ ਹੋ ਚ ਹੋਵੇ, ਹਾਂ ਵਿੱਚ ਜਾਤੀ ਜਿਨਸੀ ਕੋਵੇ, ਹਾਂ ਵਿੱਚ ਮੂਰਖ ਹੋ ਸਿਆਣਾ, ਮੁੱਖ ਕੀ ਸਾਰ ਨਾ ਜਾਣਾ।

0: ਪੌੜੀ ਸੇਵ ਕੀਤੀ ਸੰਤੋਖੇ ਜਿਨ ਸੱਚੋ ਸੱਚ ਧਿਆਇਆ
1: ਓਨੀ ਮੰਦੇ ਪੈਰਾਂ ਰੱਖੇ ਹੁਣ ਕਰ ਸੁਖ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਨਾ ਅਨਪਾੜੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਦੇ ਵਹਿ ਜਿਹੜੇ ਸਵਾਇਆ।

ਸੱਚ ਤਾਂ ਪਰ ਜਾਣੀ ਜਾ ਜੁਗਤ ਜਾਣੇ ਜੀਓ ਧਰਤ ਕਾਇਆ ਸਾਧ ਕਹਿ ਵਿੱਚ ਦਇ ਕਰਤਾ ਵੀਓ ਸੱਚ ਤਾਂ ਪਰ ਜਾਣੀ ਜਾ ਸਿੱਖ ਸੱਚੀ ਲੈ ਦਇਆ ਜਾਣੇ ਜੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀ

0: ਗ੍ਰਥ ਵਾਹੋ, ਦੁਆਪਰ ਰਤ ਪੈ ਕਾ ਸਤ ਗ੍ਰਥ ਵਾਹੋ, ਕਲ ਯੁਗ ਰਥ ਗਨਕਾ ਕੂੜ ਅਗੇ ਰਥ ਵਾਹੋ ਮਹਲਾ ਪਹਿਲਾ।
1: ਸ਼ਾਮ ਕਹੇ ਸਤਿ ਅਮਰ ਸਵਾਮੀ ਸੱਚ ਮੈਂ ਆਚੇ।

ਪੁਸਤਕ ਸੰਧਿਆ ਵਾਦਨ ਸਿਲ ਗੁਰੂ ਸਭਾ ਸਮਾਧੂ ਮੁਖ ਝੂਠ ਬਬੁਕ ਅਨੁਸਾਰ ਤ੍ਰਿਪਾਲ ਤੇ ਹਾਲ ਵਿਚਾਰੂ ਗਲ ਮਾਲਾ ਤਿਰਗ ਲਾਡੰਗ ਦੋਇ ਧੋਤੀ ਵਸਤ ਕਪਾਡੰਗ ਜੇ ਜਾਨ ਬ੍ਰਹਮੰ ਕਰਮੰ ਸਫੋ ਕਰਨੇ ਸੋ ਕਰਮੰ ਕਹੋ ਨਾਨਕ ਨਹਿ ਚੋ ਧਿਆਵੈ ਵੈਣ ਸਤਿਗੁਰੂ ਵਾਰ।

ਜੇਕਰ ਛੋਤੀ ਮੰਗੀਏ ਸਭ ਤੋਂ ਸੂਤ ਕੋ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਨੇ ਅਨਕੇ ਜੀਆ ਬਾਈ ਲਗੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋ ਹੋਏ ਸੂਤ ਕਿਉਂ ਕਰ ਰੱਖੀ ਹੈ ਸੂਤ ਪਵਿਨ ਸੋਏ ਨਾਨਕ ਸੇਵਕ।

0: ਸਾਡ ਗੁਰ ਵੱਡਾ ਕਰ ਸਲਾਈ ਜਿਸ ਵਿੱਚ ਵੱਡੀਆਂ ਵਡਿਆਈਆਂ
1: ਸਹਿ ਮੇਲੇ ਤਰਤ ਨਹੀਂ ਆਈਆਂ ਤਾਂ ਜਦ ਇਸ ਪਾਣਾ ਤਾਂ ਮਨ ਵਸਾ ਮਸਾਈਆਂ ਕਰ ਹੁਕਮ ਅਸਤ ਖਾਤਰ ਵਿੱਚੋਂ ਮਾਰ ਕੱਢੀਆਂ ਬੁਰੇ ਆਈਆਂ ਸਹਿਤ ਉੱਠੇ ਨਾ ਸਹਿਤ ਉੱਠੇ

ਚਾਕਰ ਲੱਗੇ ਚਾਕਰੀ ਨਾਲ ਘਰ ਵਾਦ ਗੱਲਾਂ ਕਰੇ ਕਨੇਰੀਆਂ ਖਸਮ ਪਾਏ ਸਾਹਿਬ ਆਪ ਗਵਾਏ ਸੇਵਾ ਕਰੇ ਤਾਂ ਕੁਛ ਪਾਏ ਮਾਨ ਨਾਨਕ ਜਿਸ

0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਧੀਮਾਉਣ ਤੋਂ ਸ਼ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸ਼ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਪਾਸੋਂ ਸ਼ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਗੁਰ ਪਿਆਰੀ, ਗੁਰਸਵਾਰੀ, ਗੁਰੂ ਕਾ ਖਾਸ ਰੂਪ, ਖਾਲਸਾ ਸਾਧ ਸੰਗਤ ਜੀਓ, ਵਡਭਾਗੀ ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਹਜ਼ੂਰ ਪਹੁੰਚ ਕੇ ਗੁਰੂ ਮਹਾਰਾਜ ਦੀ ਗੋਦ ਦਾ ਆਨੰਦ ਮਾਣ ਰਹੇ ਹਾਂ। ਅਲਾਹੀ ਬਾਣੀ ਦਾ ਨਿਤਨੇਮ ਕੀਰਤਨ ਆਪ ਸਤਸੰਗੀਆਂ ਨੇ ਗੁਰੂ ਪਿਆਰਿਆਂ ਪਾਸੋਂ ਸ਼ਰਵਣ ਕੀਤਾ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਆਪਣੇ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਇਲਾਕੇ ਦੀ ਸਮੂਹ ਸੰਗਤ ਲਈ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਸੰਗੀਓ, ਜਿਸ ਪ੍ਰਕਾਰ ਕੋਰਟਾਂ ਦੀਆਂ ਨੇ ਵੱਖ ਵੱਖ ਤਹਿਸੀਲਾਂ ਦੇ ਵਿੱਚ, ਜ਼ਿਲ੍ਹਿਆਂ ਦੇ ਵਿੱਚ ਸੈਸ਼ਨ ਕੋਰਟ, ਫਿਰ ਹਾਈ ਕੋਰਟ, ਫਿਰ ਉਹਦੀ ਸੁਪਰੀਮ ਕੋਰਟ, ਜਿਹੜੀ ਸੈਸ਼ਨ ਕੋਰਟ ਹੈ ਉਹਦਾ ਆਰਡਰ ਜਿਹੜਾ ਹੈ ਸਿਰਫ ਉਸ ਇਲਾਕੇ ਦੇ ਵਿੱਚ, ਤਹਿਸੀਲ ਦੇ ਵਿੱਚ ਜਾਂ ਜ਼ਿਲ੍ਹੇ 'ਚ ਚੱਲਦਾ ਹੈ। ਹਾਈ ਕੋਰਟ ਦਾ ਪੂਰੀ ਸਟੇਟ ਉੱਤੇ, ਔਰ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਹੁੰਦਾ ਹੈ ਸਾਰੀ ਹੀ ਇਲਾਕੇ ਦੀ, ਕਹਿ ਲਈਏ ਦੇਸ਼ ਦੀ ਪ੍ਰਜਾ 'ਤੇ ਲਾਗੂ ਹੁੰਦਾ ਹੈ। ਇਸੇ ਤਰ੍ਹਾਂ ਜਿਸ ਇਲਾਕੇ ਵਿੱਚ ਗੁਰੂ ਘਰ ਹੈ ਉੱਥੇ ਹੁਕਮਨਾਮਾ ਉੱਥੋਂ ਦੀ ਸਮੂਹ ਸੰਗਤ ਲਈ ਮਹਾਰਾਜ ਦਾ ਸਾਂਝਾ ਉਪਦੇਸ਼ ਹੁੰਦਾ ਹੈ। ਜਿਹੜਾ ਹੁਕਮਨਾਮਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਮਹਾਰਾਜ ਬਖਸ਼ਦੇ ਨੇ ਉਹ ਸਮੁੱਚੀ ਕੌਮ ਲਈ ਹੁੰਦਾ ਹੈ, ਸਾਰਿਆਂ ਲਈ ਉਹ ਸਾਂਝਾ ਉਪਦੇਸ਼ ਮਹਾਰਾਜ ਬਖਸ਼ਿਸ਼ ਕਰਦੇ ਨੇ। ਸੋ ਗੁਰਦੁਆਰਾ ਫਰੀ ਮਾਊਂਟ ਤੋਂ ਗੁਰੂ ਮਹਾਰਾਜ ਜੀ ਨੇ ਸਿਰੇ ਅੰਮ੍ਰਿਤ ਵੇਲੇ ਅਲਾਹੀ ਹੁਕਮ ਫਰਮਾਇਆ ਹੈ, ਜੋ ਆਪ ਸਤਸੰਗੀਆਂ ਨੇ ਸ਼ਰਵਣ ਕੀਤਾ ਹੈ ਔਰ ਸਕਰੀਨ 'ਤੇ ਆਪ ਅਰਥਾਂ ਭਾਵ ਸਮੇਤ ਦਰਸ਼ਨ ਕਰਦੇ ਹੋ। ਆਏ ਹੋਏ ਹੁਕਮਨਾਮੇ ਦੀ ਵਿਚਾਰ ਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਰਸਮ

ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਦੋ ਸ਼ਬਦ ਸੋ ਇਸ ਪਵਿੱਤਰ ਵਾਰ ਬੜਾ ਹੰਸਕੀ ਵਾਰ ਜਿਸ ਦੀਆਂ 21 ਪੌੜੀਆਂ ਹਨ ਔਰ 19ਵੀਂ ਪੌੜੀ ਦੇ ਨਾਲ ਇਹ ਦੋ ਸਲੋਕ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜਿਹੜੀਆਂ ਵਾਰਾਂ ਹਨ ਇਹ ਕੇਵਲ ਪੌੜੀਆਂ ਦੇ ਰੂਪ ਵਿੱਚ ਮਾਰੇ ਨੇ ਉਚਾਰੀਆਂ। ਬਾਅਦ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਦਿਆਂ ਵਾਰਾਂ ਦਾ ਵਿਸਥਾਰ ਕੀਤਾ ਔਰ ਵਾਰਾਂ ਦਾ ਵਿਸਥਾਰ ਕਰਦੇ ਮਹਾਰਾਜ ਜੀ ਨੇ ਪੌੜੀਆਂ ਦੇ ਨਾਲ ਢੁਕਵੇਂ ਸਲੋਕ ਦਰਜ ਕਰਕੇ ਅਤੇ ਵਾਰਾਂ ਦਾ ਵਿਸਥਾਰ ਕੀਤਾ। ਇਸ ਲਈ ਪੌੜੀ 19ਵੀਂ ਹੈ ਅਤੇ 19ਵੀਂ ਪੌੜੀ ਦੇ ਨਾਲ ਦੋ ਢੁਕਵੇਂ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਇੱਥੇ ਦਰਜ ਕੀਤੇ ਨੇ। ਸਤਿਗੁਰੂ ਜੀ ਫਰਮਾਉਂਦੇ ਨੇ ਮਨ ਹੱਠ ਕਿਨੇ ਨਾ ਪਾਇਓ, ਮਨ ਦੇ ਹੱਠ ਨਾਲ ਕਦੇ ਵੀ ਕਿਸੇ ਨੇ ਵਾਹਿਗੁਰੂ ਨੂੰ ਪਾਇਆ ਨਹੀਂ। ਮਨ ਹੱਠ ਕੀ ਹੈ ਕਿ ਮੈਂ ਵਾਹਿਗੁਰੂ ਨੂੰ ਮਿਲਣਾ ਹੈ ਅਤੇ ਰੋਟੀ ਛੱਡ ਦਿੱਤੀ, ਕੱਪੜਾ ਪਾਉਣਾ ਛੱਡ ਦਿੱਤਾ, ਧੁੱਪੇ ਬੈਠੇ ਰਹੇ, ਸਿਆਲ ਦੇ ਵਿੱਚ ਬਾਹਰ ਬੈਠੇ ਰਹੇ, ਧੂਣੀਆਂ ਤਪਾਉਣੀਆਂ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਵੇਖਿਓ ਕਿ ਫਲਾਣਾ ਫਲਾਣਾ ਜਿਹੜਾ ਤਪੱਸਵੀ ਹੈ ਚਾਰ ਧੂਣੀਆਂ ਤਾ ਕੇ ਬੈਠਾ, ਗਰਮੀ ਵਿੱਚ ਧੂਣੀਆਂ ਤਪਾਉਣੀਆਂ ਅਤੇ ਸਿਆਲ ਦੇ ਵਿੱਚ ਜਲ ਧਾਰੇ ਕਰਨੇ। ਜਲ ਧਾਰੇ ਦਾ ਮਤਲਬ ਕੀ ਹੈ, ਪਾਣੀ 'ਚ ਖਲੋ ਕੇ ਜਾਂ ਇੱਕ ਵੱਡਾ ਭਾਰੀ ਸਟੈਂਡ ਬਣਾ ਲਿਆ, ਉਹਦੇ ਉੱਤੇ ਇੱਕ ਵੱਡਾ ਭਾਰੀ ਘੜਾ ਰੱਖ ਲਿਆ, ਘੜੇ ਛੋਟਾ ਜਿਹਾ ਥੱਲੇ ਛੇਕ ਕਰ ਲੈਂਦੇ ਨੇ, ਉਹਦੇ ਥੱਲੇ ਬਹਿ ਜਾਣਾ, ਪਾਣੀ ਲਗਾਤਾਰ ਲਗਾਤਾਰ ਸਿਰ 'ਚ ਪਈ ਜਾਣਾ ਸਿਆਲ 'ਚ। ਇਹ ਗੁਰਮਤਿ ਵਿੱਚ ਇਹ ਚੀਜ਼ਾਂ ਹੈ ਨਹੀਂ। ਗੁਰਮਤਿ ਵਿੱਚ ਇਹ ਚੀਜ਼ਾਂ ਜਿਹੜੀਆਂ ਨਾ ਇਹ ਪ੍ਰਮਾਣ ਨਹੀਂ ਨੇ। ਸੋ ਇਸ ਤਰ੍ਹਾਂ ਕਰਨਾ ਕਿ ਮੈਨੂੰ ਪਰਮਾਤਮਾ ਮਿਲ ਜਾਏ, ਇਹਨੂੰ ਕਹਿੰਦੇ ਮਨ ਹੱਠ ਜਿੱਦ। ਪ੍ਰਮਾਣ ਦੇ ਤੌਰ 'ਤੇ ਕੋਈ ਬੱਚਾ ਪਿਤਾ ਨਾਲ ਮਾਤਾ ਨਾਲ ਜਿੱਦ ਕਰ ਪਵੇ, ਮੈਂ ਆਹੀ ਚੀਜ਼ ਲੈਣੀ, ਮੈਂ ਇਹ ਲੈਣੀ ਲੈਣੀ ਹੈ, ਦੇ ਤਾਂ ਦੇਣਗੇ ਖੁਸ਼ ਹੋ ਕੇ ਨਹੀਂ ਦੇਣਗੇ, ਦੇ ਤਾਂ ਦੇਣਗੇ ਮਾਤਾ ਪਿਤਾ ਪਰ ਖੁਸ਼ ਹੋ ਕੇ ਨਹੀਂ ਦੇਣਗੇ। ਇੱਦਾਂ ਹੀ ਇਹ ਕਨੇਹੀ ਦਾਤ ਆਪਸ 'ਤੇ ਜੋ ਪਾਈ ਹੈ, ਨਾਨਕ ਸਾਖ ਕਰਮਾਤ ਸਾਹਿਬ ਤੁੱਠਾ ਜੋ ਮਿਲੇ। ਰੋਜ਼ ਹੀ ਆਪਾਂ ਸ਼ਰਵਣ ਕਰਦੇ ਹਾਂ ਰਾਗੀ ਸਿੰਘਾਂ ਪਾਸੋਂ ਕਿ ਭਾਈ ਇਹ ਕਨੇਹੀ ਦਾਤ, ਇਹ ਦਾਤ ਕਾਹਦੀ, ਜਿਹੜੀ ਆਪਸ 'ਤੇ ਜੋ ਪਾਈ ਹੈ ਆਪਣੀ ਜਿੱਦ ਨਾਲ ਆਪਣੇ ਹੱਠ ਨਾਲ ਜਿਹੜੀ ਪ੍ਰਾਪਤ ਕਰਨੀ ਵਾਹਿਗੁਰੂ ਤੋਂ। ਨਾਨਕ ਸਾਖ ਕਰਮਾਤ ਸਾਹਿਬ ਤੁੱਠ ਹੈ ਜੋ ਮਿਲੇ। ਅਸਲ ਵਿੱਚ ਉਹ ਬਖਸ਼ਿਸ਼ ਹੁੰਦੀ ਜਿਹੜੀ ਸਾਹਿਬ ਤੁੱਠ ਕੇ ਖੁਸ਼ ਹੋ ਕੇ ਦੇਵੇ ਕਿ ਭਾਈ ਕੁਛ ਮੰਗ ਅਸੀਂ ਤੈਨੂੰ ਦੇਣਾ ਚਾਹੁੰਦੇ ਹਾਂ। ਬੇਅੰਤ ਪ੍ਰਮਾਣ ਗੁਰ ਇਤਿਹਾਸ 'ਚ ਮਿਲਦੇ ਨੇ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਨੂੰ ਜਿਹੜੀ ਬਖਸ਼ਿਸ਼ ਮਿਲੀ ਗੁਰਤਾ ਗੱਦੀ ਦੀ, ਇਹ ਸਹਿਜ ਵਿੱਚ ਮਿਲੀ। ਪ੍ਰਿਥੀ ਚੰਦ ਜਿੱਦ ਦੇ ਨਾਲ ਲੈਣਾ ਚਾਹੁੰਦਾ ਸੀ, ਜਿੱਦ ਨਾਲ। ਇਸ ਲਈ ਮਨ ਹੱਠ ਕਿਨੇ ਨਾ ਪਾਇਓ, ਅੱਜ ਤੱਕ ਮਨ ਦੇ ਹੱਠ ਦੇ ਨਾਲ ਕਿਸੇ ਨੇ ਵੀ ਕਦੇ ਵੀ ਵਾਹਿਗੁਰੂ ਦੀ ਦਾਤ ਪ੍ਰਾਪਤ ਨਹੀਂ ਕੀਤੀ। ਗੁਰਮਤਿ ਵਿੱਚ ਸਤਸੰਗੀਓ ਪ੍ਰੇਮ, ਪ੍ਰੇਮਾ ਭਗਤੀ ਹੈ ਅਤੇ ਜਿਹੜੀ ਯੋਗ, ਯੋਗ ਮਤ ਹੈ, ਯੋਗ ਮਤ 'ਚ ਮਨ ਹੱਠ ਭਗਤੀ ਹੈ। ਭਾਵ ਕਿ ਪਹਾੜਾਂ 'ਚ ਬੈਠੇ ਰਹਿਣਾ, ਭੁੱਖੇ ਨੰਗੇ ਬੈਠੇ ਰਹਿਣਾ, ਸਰੀਰ ਨੂੰ ਕਸ਼ਟ ਅਤੇ ਦੁੱਖ ਦੇਣਾ, ਗੁਰਮਤਿ ਵਿੱਚ ਹੈ ਪ੍ਰੇਮਾ ਭਗਤੀ। ਪ੍ਰੇਮਾ ਭਗਤੀ ਕੀ ਹੈ ਕਿ ਸਵੇਰੇ ਅੰਮ੍ਰਿਤ ਵੇਲੇ ਉੱਠੋ, ਜਿੰਨਾ ਕੁ ਸਰੀਰ ਖੇਚਲ ਦੇਵੇ ਸਤਸੰਗ ਜੀ ਠੰਡੇ ਜਲ ਨਾਲ ਇਸ਼ਨਾਨ ਕਰੋ। ਜੇ ਸਰੀਰ ਨੂੰ ਕੋਈ ਦੁੱਖ ਹੈ, ਕਸ਼ਟ ਹੈ ਤਾਂ ਕੋਸੇ ਜਲ ਨਾਲ ਇਸ਼ਨਾਨ ਕਰ ਸਕਦੇ। ਜੇ ਜ਼ਿਆਦਾ ਅਸੀਂ ਸਤਸੰਗ ਜੀ ਕੋਈ ਢਿੱਲ ਮੱਠ ਹੈ ਤਾਂ ਇਸ਼ਨਾਨ ਤੋਂ ਬਿਨਾਂ ਵੀ ਪੰਜ ਇਸ਼ਨਾਨਾਂ ਕਰਕੇ ਵੀ ਅਸੀਂ ਨਿਤਨੇਮ ਸਿਮਰਨ ਕਰ ਸਕਦੇ ਹਾਂ। ਇਸ਼ਨਾਨ ਦਾ ਸੰਬੰਧ ਸਰੀਰ ਦੇ ਨਾਲ ਹੈ ਔਰ ਸਿਮਰਨ ਬੰਦਗੀ ਦਾ ਸੰਬੰਧ ਮਨ ਦੇ ਨਾਲ। ਸਤਸੰਗੀਓ ਸੱਚੇ ਪਾਤਸ਼ਾਹ ਨੇ ਬਾਣੀ 'ਚ ਵੀ ਲਿਖਿਆ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਤੇ ਆਵੇ, ਉੱਠਦਿਆਂ ਸਾਰ ਵਾਹਿਗੁਰੂ। ਇਸ ਲਈ ਪ੍ਰੇਮਾ ਭਗਤੀ ਗੁਰਮਤਿ ਵਿੱਚ ਹੈ, ਪਿਆਰ ਨਾਲ ਬੈਠ ਕੇ ਚੌਂਕੜਾ ਮਾਰ ਕੇ ਵਾਹਿਗੁਰੂ ਦਾ ਸਿਮਰਨ ਕਰਨਾ। ਸੰਗਤ ਵਿੱਚ ਆਉਣੇ ਪਿਆਰ ਨਾਲ ਬਹਿੰਦੇ ਹਾਂ, ਸਿਆਲ ਹੈ ਤਾਂ ਹੀਟ ਚੱਲ ਪੈਂਦੀ ਹੈ, ਗਰਮੀਆਂ 'ਤੇ ਏ ਸੀ ਚੱਲ ਪੈਂਦਾ ਹੈ,
ਸਰੀਰ ਨੂੰ ਕਸ਼ਟ ਨਹੀਂ ਦੇਣਾ, ਦੁੱਖ ਨਹੀਂ ਦੇਣਾ। ਪਿਆਰੇ, ਸਰੀਰ ਪਰਮਾਤਮਾ ਨੇ ਦਿੱਤਾ ਹੈ ਪ੍ਰਭੂ ਦੀ ਪ੍ਰਾਪਤੀ ਲਈ, ਨਾ ਕਿ ਸਰੀਰ ਨੂੰ ਗਾਲਣ ਲਈ, ਸਾੜਨ ਲਈ ਕਿ ਬਰਫ਼ ਵਿੱਚ ਬਹਿ ਕੇ ਗਾਲ ਦਿਓ ਪਹਾੜਾਂ 'ਚ, ਅਤੇ ਜਾਂ ਪਿਆਰਿਓ ਤੂਣੀਆਂ ਤਪਾ ਤਪਾ ਕੇ ਸਾੜ ਦਿਓ। ਨਹੀਂ, ਮਨ ਹੱਠ ਕਿਹਨੇ ਨਾ ਪਾਇਓ, ਕਿਸੇ ਨੇ ਵੀ ਅੱਜ ਤੱਕ ਮਨ ਦੇ ਹੱਠ ਨਾਲ ਵਾਹਿਗੁਰੂ ਨੂੰ ਨਹੀਂ ਪਾਇਆ। ਸਭ ਥੱਕੇ ਕਰਮ ਕਮਾਏ, ਸਾਰੇ ਹੀ ਤਪੱਸਵੀ ਕਰ ਕਰਕੇ ਜਿੱਦ ਅਤੇ ਥੱਕ ਗਏ, ਹਾਰ ਗਏ, ਨਹੀਂ ਬਖਸ਼ਿਸ਼ ਮਿਲੀ। ਮਨ ਹੱਠ ਭੇਖ ਕਰ ਭਰਮ ਦੇ, ਮਨ ਦੇ ਹੱਠ ਦੇ ਨਾਲ ਭੇਖ ਬਣਾ ਕੇ, ਸਰੀਰ 'ਤੇ ਭੇਖ ਦਾ ਅਰਥ ਅਰਥ ਹੁੰਦਾ ਹੈ ਸਰੀਰ ਉੱਤੇ ਵੱਖ ਵੱਖ ਲਿਬਾਸ ਪਾਉਣੇ। ਹਰੇਕ ਧਰਮ ਦਾ ਆਪਣਾ ਆਪਣਾ ਲਿਬਾਸ ਹੈ ਸਤਸੰਗੀਓ। ਕੋਈ ਗੋਦੜੀ ਪਹਿਨਦਾ, ਕੋਈ ਖਫਣੀ ਪਹਿਨਦਾ, ਕੋਈ ਸਤਸੰਗੀਓ ਭਗਵੇ ਕੱਪੜੇ ਪਾ ਲੈਂਦਾ, ਕੋਈ ਕਾਲੇ ਕੱਪੜੇ ਪਾ ਲੈਂਦਾ, ਕੋਈ ਨੰਗਾ ਰਹਿੰਦਾ, ਕੋਈ ਜੜਾਵਾਂ ਵਧਾ ਲਈਆਂ, ਕਿਸੇ ਨੇ ਕੁਛ, ਇਹ ਭੇਖ ਹੈ, ਇਹ ਬਾਹਰਲਾ ਇੱਕ ਲਿਬਾਸ ਹੈ। ਇਸ ਲਈ ਮਨ ਹੱਠ ਭੇਖ ਕਰ ਭਰਮ ਦੇ, ਮਨ ਦੇ ਹੱਠ ਦੇ ਨਾਲ ਭੇਖ ਬਣਾ ਕੇ ਭਟਕਦੇ ਫਿਰਦੇ ਨੇ ਤਪੱਸਵੀ ਸਾਧੂ ਲੋਕ। ਦੁੱਖ ਪਾਇਆ ਦੂਜੇ ਭਾਏ, ਵਾਹਿਗੁਰੂ ਤੋਂ ਬਿਨਾਂ ਹੋਰ ਬੰਨੇ ਭਾਏ ਪ੍ਰੇਮ ਕਰਕੇ, ਅਤੇ ਇਹ ਜੀਵ ਦੁੱਖ ਪਾਇਆ, ਆਤਮਕ ਦੁੱਖ ਪਾਉਂਦੇ ਨੇ। ਰਿੱਧ ਸਿੱਧ ਸਭ ਮੋਹ ਹੈ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲੈਣੀਆਂ ਤਪ ਕਰ ਕਰਕੇ, ਸਰੀਰ ਨੂੰ ਦੁੱਖ ਦੇ ਦੇ ਕੇ ਰਿੱਧੀਆਂ ਸਿੱਧੀਆਂ ਸ਼ਕਤੀਆਂ ਪਾ ਲੈਣੀਆਂ, ਫਿਰ ਆਪਣੀ ਪੂਜਾ ਕਰਾਉਣ ਲੱਗ ਪੈਣਾ ਲੋਕਾਂ ਨੂੰ ਡਰਾ ਕੇ। ਇਸ ਲਈ ਇਹ ਸਾਰਾ ਕੁਛ ਮੋਹ ਹੈ। ਰਿੱਧ ਸਿੱਧ ਵਰਾ ਸਾਧ, ਨਾਮ ਨਾ ਵਸੇ ਮਨ ਆਏ, ਅਤੇ ਨਾਮ ਆ ਕੇ ਮਨ 'ਚ ਵੱਸਦਾ ਨਹੀਂ। ਇੱਦਾਂ ਰਿੱਧੀ ਸਿੱਧੀ ਮਿਲ ਜਾਏਗੀ, ਸ਼ਕਤੀ ਮਿਲ ਜਾਏਗੀ ਤਪੱਸਿਆ ਕਰਨ ਦੇ ਨਾਲ, ਪਰ ਜਿਹੜੀਆਂ ਨਾਮ ਦੀਆਂ ਦਾਤਾਂ ਨੇ ਇਹ ਵਾਹਿਗੁਰੂ ਦੀ ਕਿਰਪਾ ਨਾਲ ਮਿਲਦੀਆਂ। ਗੁਰਸੇਵਾ 'ਤੇ ਮਨ ਨਿਰਮਲ ਹੋਵੇ, ਭਾਈ ਗੁਰੂ ਜੀ ਦੀ ਸੇਵਾ ਕੀਤਿਆਂ ਮਨ ਸ਼ੁੱਧ ਅਤੇ ਨਿਰਮਲ ਹੁੰਦਾ ਹੈ। ਅਗਿਆਨ ਅੰਧੇਰਾ ਜਾਏ, ਜਦੋਂ ਮਨ ਹੋ ਗਿਆ ਸ਼ੁੱਧ, ਗੁਰੂ ਦੀ ਹੋ ਗਈ ਕਿਰਪਾ, ਅੰਦਰ ਗਿਆਨ ਦਾ ਦੀਵਾ ਜਗ ਪਿਆ, ਅਗਿਆਨ ਦਾ ਹਨੇਰਾ ਚਲਾ ਗਿਆ। ਨਾਮ ਰਤਨ ਘਰ ਪ੍ਰਗਟ ਹੋਆ, ਨਾਮ ਰੂਪੀ ਰਤਨ ਘਰ ਭਾਵ ਹਿਰਦੇ ਵਿੱਚੋਂ ਹੀ ਪ੍ਰਗਟ ਹੋ ਗਿਆ, ਨਾਮ ਅੰਦਰ ਹੀ ਹੈ। ਗੁਰੂ ਦੀ ਕਿਰਪਾ ਨਾਲ ਇਹਦੀ ਪ੍ਰਾਪਤੀ ਹੋ ਜਾਂਦੀ ਸਤਸੰਗੀਓ। ਸਾਡੇ ਅੰਦਰ ਜੋਤ ਜਾਗ ਰਹੀ ਹੈ, ਪਰਮਾਤਮਾ ਦੀ ਸਭ ਮੈਂ ਜੋਤ ਜੋਤ ਹੈ ਸੋਏ, ਪਰ ਸਾਡੇ ਮਨ ਦਾ ਸੀਸਾ ਇੰਨਾ ਮੈਲਾ ਹੋ ਗਿਆ ਦਿਸਦੀ ਜੀ। ਛੋਟੇ ਹੁੰਦੇ ਸੀ ਲੈਂਪ ਹੁੰਦੀ ਸੀ ਲਾਲਟੈਣ, ਉਹਦੀ ਚਿਮਨੀ ਹੁੰਦੀ ਸੀ ਸਤਸੰਗੀਓ, ਉਹਨੂੰ ਸਾਫ਼ ਕਰਨਾ ਰੋਜ਼ ਹੀ, ਅਤੇ ਜੇ ਨਾ ਸਾਫ਼ ਕਰੀਏ ਇੰਨੀ ਕਾਰਬਨ ਜੰਮ ਜਾਂਦੀ ਸੀ ਅੰਦਰ, ਜਿਹੜਾ ਰੋਸ਼ਨੀ ਅੰਦਰ ਲਈ ਹੈ ਬਾਹਰ ਨਹੀਂ ਸੀ ਆਉਂਦੀ। ਇੱਦਾਂ ਸਾਡੇ ਹਿਰਦੇ ਦਾ ਸੀਸਾ ਹੈ, ਇਹਨੂੰ ਸਤਸੰਗੀਓ ਸੇਵਾ ਸਿਮਰਨ ਭਗਤੀ ਨਿਤਨੇਮ ਦੇ ਨਾਲ ਸ਼ੁੱਧ ਕਰਨਾ, ਫਿਰ ਗੁਰੂ ਦੀ ਕਿਰਪਾ ਹੋ ਜਾਂਦੀ। ਨਾਮ ਰਤਨ ਘਰ ਪ੍ਰਗਟ ਹੋਆ, ਨਾਮ ਰੂਪੀ ਜਿਹੜਾ ਰਤਨ ਹੈ ਸਾਡੇ ਹਿਰਦੇ ਵਿੱਚ ਹੀ ਸੀ, ਪ੍ਰਗਟ ਹੋ ਗਿਆ, ਦਿਸਣ ਲੱਗ ਗਿਆ। ਨਾਨਕ ਸਹਿਜ ਸਮਾਏ, ਗੁਰੂ ਅਮਰਦਾਸ ਜੀ ਕਹਿੰਦੇ ਫਿਰ ਜਿਹੜਾ ਨਾਮ ਜਪਣ ਵਾਲਾ ਗੁਰੂ ਦਾ ਪਿਆਰਾ ਸਹਿਜੇ ਹੀ ਸੁਤੇ ਹੀ ਵਾਹਿਗੁਰੂ ਵਿੱਚ ਸਮਾ ਜਾਂਦਾ ਹੈ। ਮਹੱਲਾ ਤੀਜਾ, ਸਬਦੈ ਸਾਧਨਾ ਆਇਓ, ਨਾਮ ਨਾ ਲੱਗੋ ਪਿਆਰ। ਸ਼ਬਦ ਦਾ ਸਵਾਦ ਨਹੀਂ ਆਇਆ ਅਤੇ ਨਾਮ ਦੇ 'ਚ ਪਿਆਰ ਨਹੀਂ ਲੱਗਾ। ਕਿਉਂ ਨਹੀਂ ਲੱਗਾ ਜੀ? ਰਸਨਾ ਫਿੱਕਾ ਬੋਲਣਾ, ਰਸਨਾ ਦੇ ਨਾਲ ਫਿੱਕੇ ਬਚਨ ਕਰਨੇ, ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ। ਗਾਲੀ ਅਲ ਪਲਾਲੀਆਂ ਕੰਮ ਨਾ ਆਵੇ ਚਿੱਤ। ਕਹਿੰਦੇ ਨੇ ਗੱਲਾਂ, ਹੋਰ ਹੋਰ ਗੱਲਾਂ, ਦੁਨਿਆਵੀ ਗੱਲਾਂ, ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ ਨਾ, ਇਹਦੇ ਨਾਲ ਵਾਹਿਗੁਰੂ ਦੀ ਬਖਸ਼ਿਸ਼ ਨਹੀਂ ਹੁੰਦੀ ਪਿਆਰਿਓ। ਇਸ ਲਈ ਰਸਨਾ ਫਿੱਕਾ ਬੋਲਣਾ, ਰਸਨਾ ਨਾਲ ਜਿਹੜੇ ਫਿੱਕੇ ਬਚਨ ਕਰਨੇ ਨੇ, ਰੋਜ਼ ਆਸਾ ਜੀ ਕੀ ਵਾਰ ਸੁਣਦੇ ਆ, ਨਾਨਕ ਫਿੱਕੇ ਬੋਲਿਆ, ਫਿੱਕੋ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਏ, ਫਿੱਕੇ ਫਿੱਕੀ ਸੋਏ। ਫਿੱਕੇ ਬਚਨ ਕਰਨੇ ਸਤਸੰਗੀਓ, ਨਿੱਤ ਨਿਤ ਹੋਏ ਖੁਆਰ, ਉਹ ਵਿਅਕਤੀ ਰੋਜ਼ ਰੋਜ਼ ਖੁਆਰ ਹੁੰਦਾ ਹੈ। ਜਿਹੜਾ ਫਿੱਕੇ ਬਚਨ ਬੋਲਦਾ ਹੈ ਉਹਦੀ ਖੁਆਰੀ ਹੁੰਦੀ ਹੈ, ਉਹਦੀ ਬਦਨਾਮੀ ਹੁੰਦੀ। ਲੋਕ ਕਹਿੰਦੇ ਇਹ ਬੜਾ ਮੂੰਹ ਫਾੜ ਹੈ,
ਇਹਦਾ ਪਤਾ ਨਹੀਂ ਕੀ ਬੋਲ ਜਾਣਾ ਨੇ, ਕੀ ਕਰਨਾ ਨੇ, ਕਿਹੋ ਜਿਹੀ ਗੱਲ ਕਰਨੀ ਹੈ। ਨਾਨਕ ਕਿਰਤ ਪਿਆ ਕਮਾਵਣਾ, ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਜੋ ਮੱਥੇ 'ਤੇ ਲੇਖ ਪਿਆ ਨਾ ਉਹਦੇ ਅਨੁਸਾਰ ਹੀ ਜੀਵ ਜ਼ਿੰਦਗੀ ਆਪਣੀ ਬਸਰ ਕਰਦਾ ਹੈ। ਜੋ ਮੱਥੇ 'ਤੇ ਲੇਖ ਪੈ ਗਿਆ ਕੋਈ ਨਾ ਮੇਟਣਹਾਰ, ਗੁਰੂ ਪਰਮੇਸ਼ਰ ਤੋਂ ਬਿਨਾਂ ਉਸ ਲੇਖ ਨੂੰ ਮੇਟ ਕੋਈ ਨਹੀਂ ਸਕਦਾ। ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਜਦੋਂ ਆਪਾਂ ਪਵਿੱਤਰ ਬਾਣੀ ਦੱਖਣੀ ਓਂਕਾਰ ਪੜ੍ਹਦੇ ਹਾਂ ਸਤਸੰਗੀਓ, ਉਹਦੇ 'ਚ ਗੁਰੂ ਨਾਨਕ ਦੇਵ ਦੇ ਬਚਨ ਹਨ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਜਿਹੜਾ ਲੇਖ ਮੱਥੇ 'ਤੇ ਵਾਹਿਗੁਰੂ ਨੇ ਲਿਖ ਦਿੱਤਾ ਮਿਟਦਾ ਕਦੇ ਨਹੀਂ। ਕ੍ਰਿਸ਼ਨ ਜੀ ਲਿਖਦੇ ਗੀਤਾ ਵਿੱਚ ਕਿ ਜਿਹੜੇ ਲੇਖ ਮੱਥੇ 'ਤੇ ਲਿਖੇ ਨੇ ਨਾ ਸਤਸੰਗੀਓ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਗੁਰੂ ਗ੍ਰੰਥ ਸਾਹਿਬ ਦਾ ਬਚਨ ਨਹੀਂ, ਗੀਤਾ 'ਚ ਲਿਖਿਆ ਹੈ ਕਿ ਇਹ ਜਿਹੜੇ ਲੇਖ ਸਾਡੇ ਨੇ ਭੋਗਿਆਂ ਤੋਂ ਬਿਨਾਂ ਅਸੀਂ ਭੱਜ ਨਹੀਂ ਸਕਦੇ, ਭੋਗਣੇ ਪੈਂਦੇ ਨੇ, ਇਹ ਕਦੇ ਮਿਟਦੇ ਨਹੀਂ। ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦੀ ਗੁਰਪੁਰਬ ਮਨਾਇਆ ਹੈ ਸਤਸੰਗੀਓ, ਗੁਰੂ ਅਰਜਨ ਦੇਵ ਦੇ ਚਰਨਾਂ ਦੇ ਵਿੱਚ ਕਲਿਆਣ। ਸੋ ਸਤਸੰਗੀਓ ਵਾਹਿਗੁਰੂ ਇਸੇ ਪ੍ਰਕਾਰ ਜਿਹੜਾ ਸੀ ਰਾਜਾ ਅਸਕੇਤ ਮੰਡੀ ਦਾ ਰਾਜਾ, ਅਸਕੇਤ ਮੰਡੀ ਹਿਮਾਚਲ ਦੇ ਵਿੱਚ ਸਤਸੰਗ ਪੈਂਦੀ ਹੈ, ਉੱਥੋਂ ਦਾ ਰਾਜਾ ਸੀ ਹਰੀ ਸੈਨ। ਉਹਨੇ ਗੁਰੂ ਕੀ ਮਹਿਮਾ ਸੁਣੀ ਅਤੇ ਗੁਰੂ ਦੇ ਦਰਸ਼ਨਾਂ ਵਾਸਤੇ ਰਾਣੀਆਂ ਸਮੇਤ ਆ ਗਏ। ਇੱਕ ਤਾਂ ਹਰੀਪੁਰ ਦਾ ਰਾਜਾ ਆਇਆ ਸੀ ਗੁਰੂ ਅਮਰਦਾਸ ਜੀ ਦੇ ਕੋਲ, ਸੋ ਉਹਦੀ ਇੱਕ ਰਾਣੀ ਨੇ ਸਤਸੰਗੀ ਗੁਰੂ ਮਹਾਰਾਜ ਦਾ ਬਚਨ ਨਾ ਮੰਨਿਆ, ਪੱਲਾ ਲੈ ਲਿਆ, ਕੱਪੜੇ ਚਟਕੀਲੇ ਪਟਕੀਲੇ ਪਾ ਲਏ। ਗੁਰੂ ਕਹਿੰਦੇ ਕਮਲੀਏ ਕਿੱਦਾਂ ਜੀ ਦਾ ਪਿਤਾ ਦੇ ਸਾਹਮਣੇ ਝੱਲੀ ਹੋ ਗਈ ਸਤਸੰਗੀ। ਸੋ ਇਹ ਜਿਹੜਾ ਰਾਜਾ ਸੀ ਇਹ ਅਸਕੇਤ ਮੰਡੀ ਦਾ ਰਾਜਾ ਸੀ ਹਰੀ ਸੈਨ। ਇਹਨੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਜਿਕਰ ਮਿਲਦਾ ਕਿ ਬਾਣੀ ਪੜ੍ਹੀ ਜਾ ਰਹੀ ਸੀ ਦੱਖਣੀ ਓਅੰਕਾਰ। ਇਸ ਬਾਣੀ ਵਿੱਚ ਜਦੋਂ ਬਚਨ ਆਇਆ ਨਾ ਕਿ ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ, ਰਾਜਾ ਮਨ 'ਚ ਸੋਚਦਾ ਹੈ ਕਿ ਜੇ ਲੇਖ ਨਹੀਂ ਮਿਟਣੇ ਤਾਂ ਗੁਰੂ ਦੀ ਸਰਨ 'ਚ ਆਉਣ ਦਾ ਕੀ ਲਾਭ। ਆ ਲੋਕ ਮੱਥਾ ਟੇਕੀ ਜਾਂਦੇ ਨੇ, ਅਰਦਾਸਾਂ ਕਰਦੇ ਨੇ, ਸੇਵਾ ਕਰ ਰਹੇ, ਕੀ ਫਾਇਦਾ ਜੇ ਲੇਖ ਨਹੀਂ ਮਿਟਣੇ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਹਿਣ ਲੱਗਾ ਕਿ ਜੇ ਲੇਖ ਨਹੀਂ ਮਿਟਣੇ ਤਾਂ ਫਿਰ ਆਉਣ ਦਾ ਕੀ ਲਾਭ ਹੈ। ਗੁਰੂ ਜੀ ਕਹਿੰਦੇ ਕਿ ਇੱਕ ਦੋ ਦਿਨ ਸਾਡੇ ਕੋਲ ਰਹੇ, ਫਿਰ ਤੈਨੂੰ ਦੱਸਾਂਗੇ। ਰਾਤ ਨੂੰ ਸੁੱਤਾ ਰਾਜਾ, ਸੁੱਤਿਆਂ ਸੁੱਤਿਆਂ ਸੁਪਨਾ ਆਇਆ, ਸੁਪਨੇ ਵਿੱਚ ਸਤਸੰਗ ਜ਼ਿੰਦਗੀ ਆਪਣੀ ਭੋਗ ਕੇ ਮਰ ਗਿਆ ਅਤੇ ਚੰਡਾਲਾਂ ਦੇ ਘਰ ਜਨਮ ਲੈ ਲਿਆ। ਚੰਡਾਲਾਂ ਦਾ ਮਤਲਬ ਹੁੰਦਾ ਸਤਸੰਗੀ ਉਹ ਆਪ ਜਾਨਵਰ ਪਸ਼ੂ ਮਾਰਨੇ, ਜੰਗਲਾਂ 'ਚ ਰਹਿੰਦੇ ਨੇ ਇਹ ਜੀਵ ਪਛੜੀ ਜਾਤੀ ਦੇ ਚੰਡਾਲ। ਸੋ ਉਹਨਾਂ ਦੇ ਘਰ ਜਨਮ ਲੈ ਲਿਆ ਅਤੇ ਸਤਸੰਗੀ ਉਹ ਪਰਵਰਸ਼ ਹੋਈ, ਵੱਡਾ ਹੋਇਆ, ਵਿਆਹ ਦਿੱਤਾ ਗਿਆ, ਘਰ 'ਚ ਧੀਆਂ ਪੁੱਤ ਆਦਿਕ ਹੋਏ ਅਤੇ ਕਰਮਾਂ ਨੂੰ ਭੋਗ ਕੇ ਸੂਰ ਪਾਲਦੇ ਨੇ। ਸੂਰ ਜਿਵੇਂ ਚੰਡਾਲ ਰੋਗ ਸੱਸੇ ਸੂਰ ਆਦਿਕ ਗੰਦਗੀ ਵਿੱਚ ਰਹਿੰਦੇ, ਗੰਦਗੀ ਦੇ ਵਿੱਚ ਜੀਵਨ ਬਸਰ ਕਰਦੇ, ਸੂਰ ਪਾਲਦੇ ਨੇ। ਮੌਤ ਹੋ ਗਈ ਅਤੇ ਸਤਸੰਗੀ ਜਦੋਂ ਮੌਤ ਹੋਈ ਅਤੇ ਸੁਪਨੇ ਵਿੱਚ ਤਾਂ ਇੱਕਦਮ ਰਾਜਾ ਉੱਠਿਆ, ਉੱਠ ਕੇ ਕੀ ਦੇਖਦਾ, ਮੈਂ ਤਾਂ ਆਪਣੇ ਸਿੰਘਾਸਣ ਉੱਤੇ ਸੁੱਤਾ ਹਾਂ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ। ਸੋ ਰਾਜਾ ਬੜਾ ਪਰੇਸ਼ਾਨ ਹੋਇਆ, ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਵਾਸਤੇ ਆਇਆ ਅਤੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਰਾਜਾ ਅੱਜ ਆਪਾਂ ਸ਼ਿਕਾਰ ਨੂੰ ਜਾਣਾ, ਬੇਨਤੀ ਕਰਦੇ ਹਾਂ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਚੰਗੇ ਘੋੜ ਅਸਵਾਰ ਸਨ, ਗੁਰੂ ਅਰਜਨ ਦੇਵ ਜੀ ਚੰਗੇ ਤੀਰ ਅੰਦਾਜ਼ ਅਤੇ ਸਤਸੰਗੀਓ ਹਰੇਕ ਸ਼ਸਤਰ ਚਲਾਉਣ ਦੇ ਵਿੱਚ ਮੁਹਾਰਤ ਰੱਖਦੇ ਨੇ। ਗੁਰੂ ਜੀ ਨੇ ਕਿਹਾ ਸ਼ਿਕਾਰ ਵਾਸਤੇ ਜਾਣਾ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਲ ਲੈ ਕੇ ਰਾਜੇ ਨੂੰ ਜਿਸ ਸਾਈਡ 'ਤੇ ਸਤਸੰਗੀਓ ਇਸ ਪ੍ਰਕਾਰ ਅਜਨਾਲਾ ਆਦਿਕ ਇਲਾਕਾ ਹੈ ਇਸ ਸਾਈਡ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਚਲੇ ਗਏ। ਰਾਜਾ ਜਿਹੜਾ ਸੀ ਇਹਦੇ ਅੱਗੋਂ ਸ਼ਿਕਾਰ ਨਿਕਲਿਆ ਅਤੇ ਇਹਨੇ ਘੋੜਾ ਪਿੱਛੇ ਲਾ ਲਿਆ, ਬੜੀ ਦੂਰ ਚਲਾ ਗਿਆ ਅਤੇ ਘੋੜਾ ਜਿਹੜਾ ਹਰਨ ਸੀ ਉਹ ਤਾਂ ਦੌੜ ਗਿਆ। ਰਾਜਾ ਥੱਕ ਗਿਆ ਅਤੇ ਰਹਿ ਗਿਆ ਇਕੱਲਾ ਅਤੇ ਪਿਆਸ ਵੀ ਲੱਗੀ ਅਤੇ ਥੱਕਿਆ ਵੀ ਅਤੇ ਰਸਤਾ ਭੁੱਲ ਗਿਆ। ਜੰਗਲ ਵਿੱਚ ਇੱਕ ਰੁੱਖ ਦੇ ਥੱਲੇ ਘੋੜਾ ਬੰਨ੍ਹ ਕੇ ਅਤੇ ਆਰਾਮ ਕਰਨ ਲੱਗ ਗਿਆ। ਰਾਤ ਜਿਹੜਾ ਸੁਪਨਾ ਵੇਖਿਆ ਸੀ ਅਤੇ ਰਾਜਾ ਸੋਚਦਾ ਕਿ ਰਾਤ ਸੁਪਨੇ ਵਿੱਚ ਆਹ ਇਲਾਕਾ ਮੈਂ ਵੇਖਿਆ, ਜਿਹੜਾ ਜੋ ਜੋ ਕੁਛ ਮੈਂ ਵੇਖ ਰਿਹਾ ਇੱਥੇ ਮੈਂ ਸੂਰ ਰਾਜ ਚਾਰਦਾ ਰਿਹਾ,
ਇੰਨੇ ਚਿਰ ਨੂੰ ਰਾਜੇ ਦੀ ਅੱਖ ਲੱਗ ਗਈ ਅਤੇ ਇਹਨੂੰ ਆ ਕੇ ਲੋਕਾਂ ਨੇ ਘੇਰ ਲਿਆ। ਕੌਣ ਸੀ? ਇਹਦੇ ਬੱਚੇ। ਰਾਜ ਜਿਹੜਾ ਸੁਪਨਾ ਆਇਆ ਸੀ ਨਾ, ਉਹ ਘਰ ਵਾਲੀ ਹੈ, ਉਹੀ ਬੱਚੇ ਨੇ, ਉਹਨਾਂ ਆ ਕੇ ਘੇਰ ਲਿਆ। ਕਹਿੰਦੇ ਕੀ ਬਣਿਆ ਫਿਰਦਾ, ਘੋੜਾ ਕਿੱਥੋਂ ਲੈ ਲਿਆ, ਰਾਜੇ ਵਾਲੇ ਕੱਪੜੇ ਕਿੱਥੋਂ ਪਾ ਲਏ, ਤੂੰ ਤੇ

ਜਿਹੜੇ ਕਿ ਜਿਹੜੀ ਜਦੋਂ ਮੌਤ ਹੋਈ ਸੀ ਕਿ ਸੰਸਕਾਰ ਕੀਤਾ ਸੀ ਜਾਂ ਦਫ਼ਨ ਕੀਤਾ ਸੀ, ਕਿਸੇ ਦੇ ਦਫ਼ਨ ਕੀਤਾ ਸੀ, ਦੱਬਿਆ ਸੀ ਧਰਤੀ 'ਚ, ਮਹਾਰਾਜ ਕਹਿੰਦੇ ਕਿ ਜਾਓ ਇੰਜ ਕਰੋ, ਉੱਥੇ ਪੁੱਟ ਕੇ ਵੇਖੋ, ਜੇ ਤਾਂ ਤੁਹਾਡਾ ਉੱਥੇ ਆਦਮੀ ਉੱਥੇ ਹੈ ਤਾਂ ਇਹ ਨਹੀਂ ਤੁਹਾਡਾ। ਉਹ ਗਏ, ਉਹਨਾਂ ਪੁੱਟਿਆ ਅਤੇ ਉਹ ਕਬਰ ਦੇ ਵਿੱਚ ਉਹਦੀ ਲੋਥ, ਉਹ ਮੁੜ ਗਏ। ਕਹਿੰਦਾ ਮਾਰੇ ਇਹ ਕੀ ਬਣਿਆ? ਸੱਚੇ ਪਾਤਸ਼ਾਹ ਕਹਿੰਦੇ ਤੂੰ ਮਨ 'ਚ ਸ਼ੰਕਾ ਕੀਤਾ ਸੀ ਕਿ ਜੇ ਲੇਖ ਨਹੀਂ ਮਿਟਣਾ ਤਾਂ ਗੁਰੂ ਚਰਨਾਂ 'ਚ ਆਉਣ ਦਾ ਫਾਇਦਾ ਕੀ? ਗੁਰੂ ਚਰਨਾਂ 'ਚ ਆ ਕੇ ਹਾਜ਼ਰੀ ਭਰਨੀ, ਅਰਦਾਸ ਕਰਨੀ, ਸੇਵਾ ਕਰਨੀ, ਕੀ ਫਾਇਦਾ? ਸੱਚੇ ਪਾਤਸ਼ਾਹ ਕਹਿੰਦੇ ਫਾਇਦਾ ਇਹ ਹੈ, ਤੂੰ ਗੁਰੂ ਦੀ ਸ਼ਰਨ 'ਚ ਆਇਆ ਹੈ, ਆ ਕੇ ਹਾਜ਼ਰੀ ਭਰੀ ਹੈ, ਕੋਈ ਦਿਨ ਸੇਵਾ ਕੀਤੀ ਹੈ, ਗੁਰੂ ਦੇ ਚਰਨਾਂ ਦਾ ਅੰਮ੍ਰਿਤ ਲਿਆ ਹੈ, ਅਤੇ ਤੇਰੇ ਲੇਖ ਮਿਟ ਗਏ। ਇਹ ਤੂੰ ਮਰ ਕੇ ਅਤੇ ਇਸ ਜੂਨ 'ਚ ਪੈਣਾ ਸੀ, ਤੇਰਾ ਸੁਪਨੇ 'ਚ ਭਗਤਾ ਤਾ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਤੂੰ ਮਰ ਕੇ ਅਤੇ ਇਹ ਜਨਮ ਭੋਗਣਾ ਸੀ, ਇਹ ਲੇਖ ਤੇਰੇ ਮੱਥੇ ਦੇ ਲੇਖ ਅਨੁਸਾਰ ਤੈਨੂੰ ਇਹ ਜਨਮ ਮਿਲਣਾ ਸੀ। ਇਹ ਗੁਰੂ ਨਾਨਕ ਦੇਵ ਦੀ ਕਿਰਪਾ ਹੋਊਗੀ, ਤੂੰ ਸੇਵਾ ਸਿਮਰਨ ਕੀਤਾ ਹੈ, ਜਿਸ ਕਾਰਨ ਤੇਰੀ ਇਹ ਜਿਹੜੀ ਜੂਨ ਹੈ ਰਾਤ ਸੁਪਨੇ ਵਿੱਚ ਭਗਤਾ ਦਿੱਤੀ ਭੋਗਣੀ ਪੈਂਦੀ ਹੈ। ਸੁਪਨੇ ਵਿੱਚ ਹੀ ਪਿਆਰੇ ਕਸ਼ਟ ਹੁੰਦਾ, ਰਾਤ ਸੁੱਤੇ ਪਏ ਹਾਂ, ਸੁਪਨੇ ਵਿੱਚ ਸ਼ੇਰ ਪੈ ਗਿਆ ਪਿੱਛੇ, ਸਾਹੋ ਸਾਹੀ ਹੋ ਜਾਂਦੇ ਆਪਾਂ, ਸੱਪ ਆਦਿਕ ਸਤਸੰਗ ਪਿੱਛੇ ਪੈ ਜਾਏ ਅਤੇ ਬੰਦਾ ਡਰ ਕੇ ਤਰਾਹ ਜਾਂਦਾ, ਦੁੱਖ ਤਾਂ ਭੋਗਦਾ ਸੁਪਨੇ 'ਚ ਹੀ। ਭਾਈ ਸਮੀਰ ਨਾਮ ਦਾ ਇੱਕ ਵਿਅਕਤੀ ਸੀ, ਬੜੀ ਸੇਵਾ ਕੀਤੀ ਪਰਿਵਾਰ ਸਮੇਤ ਗੁਰੂ ਗੋਬਿੰਦ ਸਿੰਘ ਜੀ ਦੀ। ਮਹਾਰਾਜ ਨੇ ਕਿਹਾ ਅਮਰ ਸ਼ਕਲਾ ਛਕ ਲਿਆ, ਬੜੀ ਸੇਵਾ ਕਰਦਾ, ਟੱਬਰ ਪਰਿਵਾਰ ਬੱਚੇ ਸੇਵਾ ਕਰਦੇ, ਬਹੁਤ ਸੇਵਾ ਕੀਤੀ, ਚੌਧਰੀ ਸੀ। ਇਹ ਦਿਨ ਗੁਰੂ ਜੀ ਖੁਸ਼ ਹੋਏ, ਕਹਿੰਦੇ ਕਿ ਸਮੀਰ ਸਿੰਘ ਕੁਛ ਮੰਗ ਲਾ, ਅਸੀਂ ਖੁਸ਼ ਬੜੇ ਹਾਂ। ਕਹਿੰਦੇ ਮਾਰੇ ਕੁਛ ਨਹੀਂ ਚਾਹੀਦਾ, ਜੰਮਣ ਮਰਨਾ ਮੇੜ ਦਿਓ। ਗੁਰੂ ਜੀ ਚੁੱਪ ਹੋ ਗਏ। ਕੁਝ ਦਿਨ ਲੰਘੇ, ਫਿਰ ਉਹਨੇ ਬੜੀ ਸੇਵਾ ਕੀਤੀ, ਮਾਰੇ ਖੁਸ਼ ਹੋਏ, ਮੰਗ ਭਾਈ ਸਮੀਰ ਸਿੰਘ ਕੁਛ। ਕਹਿੰਦਾ ਮਾਰੇ ਕੁਛ ਨਹੀਂ ਚਾਹੀਦਾ, ਜੰਮਣ ਮਰਨਾ ਮੇੜ ਦਿਓ ਮੇਰਾ। ਸੱਚੇ ਪਾਤਸ਼ਾਹ ਜੀ ਫਿਰ ਚੁੱਪ ਰਹੇ। ਕੁਝ ਦਿਨ ਲੰਘੇ, ਫਿਰ ਗੁਰੂ ਜੀ ਕਹਿੰਦੇ ਸੇਵਾ ਬਹੁਤ ਕਰਦਾ ਤੂੰ ਭਾਈ ਸਮੀਰ ਸਿੰਘ, ਤਨ ਨਾਲ, ਮਨ ਨਾਲ, ਧਨ ਨਾਲ, ਦਿਲੋਂ ਸੇਵਾ ਕਰਦਾ ਤੂੰ, ਖੁਸ਼ ਬੜੇ ਆ, ਮੰਗ ਕੁਛ। ਫਿਰ ਬੇਨਤੀ ਕੀਤੀ, ਮਾਰੇ ਕੁਛ ਨਹੀਂ ਚਾਹੀਦਾ, ਜੰਮਣ ਮਰਨਾ ਮੇੜ ਦਿਓ। ਗੁਰੂ ਜੀ ਕਹਿੰਦੇ ਕੱਲ੍ਹ ਨੂੰ ਆਈ। ਘਰ ਗਿਆ ਸਤਸੰਗੀ, ਉਹ ਪ੍ਰਸ਼ਾਦ ਪਾਣੀ ਛਕਿਆ, ਸੋਹਿਲਾ ਸਾਹਿਬ ਪੜ੍ਹਿਆ, ਸੌਂ ਗਿਆ, ਸੁੱਤੇ ਨੂੰ ਸੁਪਨਾ ਆਇਆ, ਸੁਪਨੇ ਦੇ ਵਿੱਚ ਮੌਤ ਹੋਈ, ਜੂਨ ਭੋਗੀ, ਫਿਰ ਮੌਤ ਹੋਈ, ਫਿਰ ਜੂਨ ਭੋਗੀ, ਫਿਰ ਮੌਤ ਹੋਈ। ਬਹੁਤ ਭਿਆਨਕ ਸੁਪਨੇ ਆਏ ਅਤੇ ਆਖਰ 'ਤੇ ਜਿਹੜਾ ਸੁਪਨਾ ਆਇਆ ਬੜਾ ਹੈਰਾਨ ਕਰਨ ਵਾਲਾ ਸੀ। ਗਰੀਬ ਦੇ ਘਰ ਜਨਮ ਲੈ ਲਿਆ, ਬੱਚੇ ਨੇ, ਪਰਿਵਾਰ ਹੈ, ਕਾਲ ਪੈ ਗਿਆ ਦੇ ਇਲਾਕੇ ਵਿੱਚ, ਪਾਣੀ ਨਹੀਂ ਮਿਲਦਾ, ਅੰਨ ਨਹੀਂ ਮਿਲਦਾ, ਫਸਲਾਂ ਸੁੱਕ ਗਈਆਂ, ਬੜਾ ਦੁਖੀ ਹੋਇਆ। ਆਪਣਾ ਟੱਬਰ ਲੈ ਕੇ, ਬੱਚਿਆਂ ਨੂੰ ਲੈ ਕੇ ਅਤੇ ਤੁਰ ਪਿਆ ਕਿ ਕਿਤੇ ਕੋਈ ਅੰਨ ਦਾ ਦਾਣਾ ਮਿਲ ਜਾਏ। ਚੱਲਦਿਆਂ ਚੱਲਦਿਆਂ ਇੱਕ ਉਜਾੜ ਇਲਾਕੇ 'ਚ ਪਹੁੰਚਿਆ, ਝਾੜ ਵੇਖੇ, ਕਰੀਰ ਦੇ ਲੋਕ ਰੁੱਖ, ਜੰਡ ਦੇ ਰੁੱਖ, ਉਹਨਾਂ ਪੀਲੂਆਂ ਲੱਗੀਆਂ ਹੋਈਆਂ ਸੀ, ਪੀਲੂਆਂ ਅਤੇ ਪੀਲੂਆਂ ਖਾਣ ਲੱਗ ਪਿਆ ਅਤੇ ਚੜ੍ਹ ਗਿਆ ਅਤੇ ਸਾਸੇ ਬੱਚਿਆਂ ਲਈ ਥੱਲੇ ਸੁੱਟਦਾ ਹੈ ਅਤੇ ਆਪ ਉੱਤੇ ਖਾਈ ਜਾਂਦਾ। ਲਾਲਚ ਹੋ ਗਿਆ ਮਨ 'ਚ, ਇੱਕ ਟਹਿਣੀ ਪਤਲੀ ਸੀ ਉਹਦੇ 'ਤੇ ਚੜ੍ਹ ਕੇ ਅਤੇ ਜ਼ਿਆਦਾ ਪੀਲੂ ਪੱਕੇ ਸੀ ਉੱਤੇ ਤੋੜ ਲੱਗਾ, ਟੁੱਟ ਗਈ ਟਹਿਣੀ, ਧੌਣ ਪਾਰ ਥੱਲੇ ਵੱਜਿਆ ਅਤੇ ਮਣਕਾ ਟੁੱਟ ਗਿਆ, ਛੇਤੀ ਨਾਲ ਉੱਠਿਆ, ਤਰੇੜੂ ਤਰੇੜੀ ਹੋ ਗਿਆ, ਬੜਾ ਹੈਰਾਨ ਹੋਇਆ। ਸੁਪਨਾ ਤਾਂ ਭਾਈ ਆਪਾਂ ਨੂੰ ਆਉਂਦੇ ਨੇ, ਹਰੇਕ ਨੂੰ ਆਉਂਦੇ ਨੇ, ਸੁਪਨੇ ਇੱਦਾਂ ਦੇ ਹੁੰਦੇ, ਮਨੋਵਿਗਿਆਨੀ ਕਹਿੰਦੇ ਨੇ, ਕੁਝ ਜਿਹੜੇ ਜੋ ਕੁਛ ਅਸੀਂ ਸੋਚਦੇ ਹਾਂ ਦਿਨੇ, ਕੁਛ ਉਹ ਕੁਛ ਸਾਡੇ ਭਵਿੱਖ ਦੇ ਸੁਪਨੇ ਕਦੇ ਕਦੇ ਆ ਜਾਂਦੇ ਨੇ, ਕਦੇ ਸਾਡੇ ਪਿਛਲੇ ਕਰਮਾਂ ਅਨੁਸਾਰ ਸੁਪਨੇ ਆਉਂਦੇ ਨੇ। ਸੋ ਸੁਪਨਾ ਇਹ ਬੜਾ ਨਿਆਰਾ ਸੀ, ਕਿਉਂਕਿ ਉਹਨਾਂ ਸਮਿਆਂ 'ਚ ਪੀਲੂਆਂ ਦੇ ਬੀਜ, ਪੀਲੂਆਂ ਦੇ ਫਲ ਜਿਹੜੇ ਸੀ ਨਹੀਂ ਸੀ ਲੱਗਦੇ ਰੁੱਖਾਂ ਨੂੰ, ਭਾਵ ਕਿ ਉਹ ਮੌਸਮ ਨਹੀਂ ਸੀ, ਨਾ ਤਾਂ ਪੀਲੂ ਖਾਧੇ ਸੀ ਉਹਨੇ ਅਤੇ ਨਾ ਮੌਸਮ ਸੀ, ਨਾ ਰੁੱਖਾਂ ਨੂੰ ਪੀਲੂ ਲੱਗਦੇ ਹੀ ਸੀ। ਅੱਜ ਕੱਲ੍ਹ ਵਰਗਾ ਸਿਸਟਮ ਤਾਂ ਹੈ ਨਹੀਂ ਸੀ ਕਿ ਆਪਾਂ ਫਰਿੱਜ ਕਰਕੇ ਰੱਖ ਲਈਏ। ਹੈਰਾਨ ਹੋ ਗਿਆ ਕਿ ਰਾਤ ਨੇ ਪੀਲੂ ਖਾਧੇ ਨਹੀਂ, ਮੂੰਹ 'ਚ ਬੀਜ ਪੀਲੂਆਂ ਦੇ ਕਿੱਥੋਂ ਆ ਗਏ, ਇਹ ਤਾਂ ਸੁਪਨੇ 'ਚ ਖਾਧੇ ਸੀ ਰਾਤ। ਹੈਰਾਨ ਹੋ ਗਿਆ ਸਤਸੰਗ, ਉਹ ਪੀਲੂ ਦੇ ਬੀਜ ਮੂੰਹ 'ਚ ਹੈ, ਜਦੋਂ ਸਿਰੇ ਦਾਤਣ ਕੀਤੀ ਉਹਦੇ ਨੇ ਛਿੱਲਾਂ ਪੀਲੂਆਂ ਦੀਆਂ, ਬੀਜ ਪੀਲੂਆਂ ਦੇ ਆ ਗਏ, ਹੈਰਾਨ ਹੋ ਗਿਆ। ਨਿਤਨੇਮ ਕੀਤਾ, ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਆ ਗਿਆ, ਚਿਹਰਾ ਉਦਾਸ ਹੈ, ਭਾਈ ਸਮੀਰ ਸਿੰਘ ਚਿਹਰਾ ਉਦਾਸ ਹੈ, ਸੱਚੇ ਪਾਤਸ਼ਾਹ ਬੜਾ ਭਿਆਨਕ ਸੁਪਨਾ ਰਾਤ ਆਇਆ ਮਹਾਰਾਜ, ਪਤਾ ਨਹੀਂ ਕਿੰਨੀ ਵਾਰ ਮੈਂ ਜੰਮਿਆ ਅਤੇ ਕਿੰਨੀ ਵਾਰ ਮੈਂ ਮਰਿਆ ਰਾਤ ਸੁਪਨੇ 'ਚ, ਹੱਸ ਪਏ ਗੁਰੂ ਗੋਬਿੰਦ ਸਿੰਘ। ਕਹਿੰਦੇ ਭਾਈ ਸਮੀਰ ਸਿੰਘ ਆ,

ਸਾਨੂੰ ਪਤਾ ਤੂੰ ਕਿੰਨੀ ਵਾਰ ਮਰਿਆ ਤੇ ਕਿੰਨੀ ਵਾਰ ਜੰਮਿਆ। 101 ਜੂਨ ਭੋਗੀ ਰਾਤ ਤੂੰ ਸੁਪਨੇ 'ਚ, 101 ਵਾਰ ਮਰਿਆ ਤੇ ਜੰਮਿਆ। ਮਾਰੇ ਕਿਉਂ, ਇਹ ਕੀ ਬਣਿਆ? ਕਹਿੰਦੇ ਤੂੰ ਰੋਜ਼ ਅਰਦਾਸ ਕਰਦਾ ਸੀ, ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ, ਇਹ ਸੱਚੇ ਪਾਤਸ਼ਾਹ ਮੇਰਾ ਜੰਮਣ ਮਰਨਾ ਕੱਟ ਦਿਓ, 84 ਲੱਖ ਜੂਨ 'ਚ ਮੈਨੂੰ ਕੱਢ ਦਿਓ। ਅਤੇ ਗੁਰੂ ਨਾਨਕ ਦੇਵ ਦੇ ਦਰ 'ਤੇ ਤੇਰੀ ਅਰਦਾਸ ਪ੍ਰਵਾਨ ਹੋ ਗਈ। ਜਿੰਨੇ ਜਨਮ ਤੂੰ ਰਾਤ ਸੁਪਨੇ 'ਚ ਭੋਗੇ ਆ ਨਾ, ਇਹ ਤੈਨੂੰ ਭੋਗਣੇ ਪੈਣੇ ਸੀ। ਗੁਰੂ ਦੀ ਕਿਰਪਾ ਹੋ ਗਈ, ਨਾਮ ਸਿਮਰਨ ਸੇਵਾ ਬੜੀ ਕੀਤੀ, ਤੂੰ ਗੁਰੂ ਵਾਲਾ ਬਣਿਆ, ਅੰਮ੍ਰਿਤ ਛਕਿਆ, ਨਿਤਨੇਮ ਕਰਦਾ, ਸਾਰੇ ਜਨਮ ਤੇਰੇ ਸੁਪਨੇ ਵਿੱਚ ਭੁਗਤਾ ਦਿੱਤੇ। ਇੰਨੇ ਜਨਮ ਤੂੰ ਲੈਣੇ ਸੀ ਅਜੇ ਹੋਰ। ਇਹ ਹੈ ਪਿਆਰੇ ਗੁਰੂ ਦੀ ਬਖਸ਼ਿਸ਼ ਹੈ, ਸੇਵਾ ਕਰੀਏ, ਸਿਮਰਨ ਕਰੀਏ, ਨਿਤਨੇਮ ਕਰੀਏ, ਗੁਰੂ ਚੜ੍ਹਨਾ ਚਾਹ ਕੇ ਮੱਥਾ ਟੇਕੀ, ਸ਼ਰਧਾ ਨਾਲ ਮੱਥੇ ਦੇ ਲੇਖ ਮਿੜ ਜਾਂਦੇ, ਸਤਸੰਗੀ ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ। ਅਤੇ ਗੁਰੂ ਜੀ ਕਹਿੰਦੇ ਹਨ ਕਿ ਨਾਨਕ ਕਿਰਤ ਪਿਆ ਕਮਾਵਣਾ, ਭਾਈ ਜੋ ਮੱਥੇ ਦੇ ਉੱਤੇ ਕੀਤੇ ਕਰਮਾਂ ਦਾ ਲੇਖ ਪਿਆ, ਇਹ ਕਮਾਉਣਾ ਪੈਂਦਾ ਹੈ, ਕੋਈ ਨਾ ਮੇਟਣਹਾਰ, ਇਹਨੂੰ ਕੋਈ ਨਹੀਂ ਮੇਟ ਸਕਦਾ। ਗੁਰੂ ਕਿਰਪਾ ਕਰੇ, ਗੁਰੂ ਦੀ ਸੇਵਾ ਕਰੀਏ, ਗੁਰੂ ਕਿਰਪਾ ਕਰਕੇ ਸੁਪਨੇ ਵਿੱਚ ਦੁੱਖ ਭੁਗਤਾ ਦਿੰਦਾ, ਸੂਲੀ ਤੂੰ ਸੂਲ ਬਣਾ ਦਿੰਦਾ ਗੁਰੂ, ਦੁੱਖ ਭੋਗਣਾ ਪੈਂਦਾ ਪਿਆਰਿਓ। ਸੂਲੀ ਚੜ੍ਹਨਾ ਸੀ ਸਿੱਖ ਵਿਅਕਤੀ ਨੇ, ਸੇਵਾ ਕਰਦਾ ਰਿਹਾ, ਸੰਗਤ ਕਰਦਾ ਰਿਹਾ, ਗੁਰੂ ਚਰਨਾਂ ਨਾਲ ਜੁੜਿਆ ਰਿਹਾ, ਅਤੇ ਕੰਡਾ ਪੈਰ 'ਚ ਵੱਜਿਆ, ਅਤੇ ਗੁਰੂ ਜੀ ਨੇ ਦੱਸਿਆ ਸੀ ਭਾਈ ਪਿਛਲੇ ਜਨਮਾਂ ਦੇ ਕਰਮ ਅਨੁਸਾਰ ਸੂਲੀ 'ਤੇ ਚੜ੍ਹਨਾ ਸੀ, ਪਰ ਤੂੰ ਸੇਵਾ ਕੀਤੀ ਹੈ ਅਤੇ ਕਰਮ ਮਿਟ ਕੇ, ਅਤੇ ਤੇਰਾ ਜਿਹੜਾ ਹੈ ਇਹ ਕੰਡਾ ਪੈਰ 'ਚ ਵੱਜ ਕੇ ਅਤੇ ਕਰਮ ਮਿਟ ਗਿਆ। ਮਤਲਬ ਮੰਨ ਲਓ ਆਪਾਂ ਗੁਰੂ ਘਰ ਸੇਵਾ ਕਰਦੇ ਹਾਂ ਜਾਂ ਗੁਰੂ ਘਰ ਨੂੰ ਆ ਰਹੇ ਹਾਂ, ਠੇਡਾ ਲੱਗਿਆ, ਸੱਟ ਲੱਗ ਗਈ, ਅਤੇ ਸੋਚੋ ਇਹ ਮਨ ਦੇ ਵਿੱਚ ਕਿ ਮੇਰੇ ਸੱਟ ਜ਼ਿਆਦਾ ਲੱਗਣੀ ਸੀ, ਗੁਰੂ ਦੀ ਕਿਰਪਾ ਨਾਲ ਬਚਾ ਹੋ ਗਿਆ, ਜ਼ਿਆਦਾ ਦੁੱਖ ਸੀ ਇਹ ਘੱਟ ਭੁੱਗਿਆ ਗਿਆ, ਛੇਤੀ ਹੀ ਇਹਦਾ ਛੁਟਕਾਰਾ ਹੋ ਗਿਆ। ਇਸ ਲਈ ਗੁਰੂ ਦੀ ਸੇਵਾ ਕੀਤੇ ਆ ਭਾਈ, ਇਹ ਕਰਮ ਮਿਟਦੇ ਨਹੀਂ, ਇਹ ਗੁਰੂ ਮਹਾਰਾਜ ਸੂਲੀ ਤੋਂ ਸੂਲ ਬਣਾ ਕੇ ਕੱਟ ਦਿੰਦੇ ਨੇ, ਸੁਪਨੇ ਵਿੱਚ ਹੀ ਭੁਗਤਾ ਦਿੰਦੇ ਮਹਾਰਾਜ। ਪੌੜੀ ਦੇ ਨਾਲ ਲਿਖਿਆ ਕੁਛ ਨਹੀਂ ਹੁੰਦਾ ਪਿਆਰਿਓ, ਆਪਾਂ ਨੂੰ ਸਿਰਲੇਖ ਵੇਖਣਾ ਪੈਂਦਾ, ਧਿਆਨ ਦਿਓ। ਇਹ ਵਾਰ ਹੈ ਬੜਾ ਹੰਸ ਕੀ ਵਾਰ ਮਹੱਲਾ ਚੌਥਾ, ਇਹਦਾ ਮਤਲਬ ਜਿੰਨੀਆਂ ਪੌੜੀਆਂ ਆਉਣਗੀਆਂ, 21 ਪੌੜੀਆਂ ਇਹਦੀਆਂ, ਸਾਰੀਆਂ ਹੀ ਗੁਰੂ ਰਾਮਦਾਸ ਜੀ ਦੀਆਂ। ਪੌੜੀ ਦਾ ਲਿਖਿਆ ਕੁਛ ਨਹੀਂ ਹੁੰਦਾ, ਧਿਆਨ ਦਿਓ। ਬਾਣੀ ਜਦੋਂ ਪੜ੍ਹਦੇ ਹਾਂ ਤਾਂ ਸੰਥਿਆ ਕਰਨੀ ਆ ਤਾਂ ਜ਼ਰੂਰੀ ਹੈ ਸਤਸੰਗੀਓ। 315 ਅੰਗ ਉੱਤੇ ਗੌੜੀ ਕੀ ਵਾਰ ਪੜ੍ਹਦੇ ਹਾਂ। ਗੌੜੀ ਕੀਆਂ ਵਾਰਾਂ ਦੋ ਨੇ, ਵੈਰੂ ਗੋਜਰੀ ਕੀਆਂ ਵਾਰਾਂ ਦੋ ਨੇ, ਰਾਮਕਲੀ ਕੀਆਂ ਵਾਰਾਂ ਤਿੰਨ ਨੇ। ਅਤੇ ਸਤਸੰਗੀਓ, ਗੌੜੀ ਕੀ ਵਾਰ ਜਦੋਂ ਆਪਾਂ ਪੜ੍ਹਦੇ ਹਾਂ ਅਤੇ ਉਹਦੇ ਵਿੱਚ ਸਤਸੰਗੀ ਪਹਿਲੀ ਵਾਰ ਦੇ ਵਿੱਚ 315 ਅੰਗ ਉੱਤੇ ਆਪਾਂ ਪੜ੍ਹਦੇ, ਪੌੜੀ ਦੇ ਅੱਗੇ ਲਿਖਿਆ ਹੁੰਦਾ 5, ਇਕੱਲੀ ਪੌੜੀ ਲਿਖੀ ਹੈ, ਪੌੜੀ ਦੇ ਅੱਗੇ ਇਕੱਲਾ 5 ਲਿਖਿਆ ਹੁੰਦਾ, ਅਤੇ ਜਿਨ੍ਹਾਂ ਨੂੰ ਸਮਝ ਨਹੀਂ ਉਹ ਕਹਿੰਦੇ ਪੌੜੀ 5, ਪਰ ਪੌੜੀ 5 ਨਹੀਂ ਹੁੰਦੀ ਪਿਆਰਿਓ, ਉੱਥੇ ਪੌੜੀ ਗਿਣੋ। ਜੇ ਆਪਾਂ ਆਉਣੀ ਇੱਥੋਂ ਦਰਸ਼ਨ ਕਰ ਲੈਂਦੇ ਹਾਂ ਅਤੇ ਜਦੋਂ ਪੌੜੀ ਨੂੰ ਆਪਾਂ ਗਿਣਾਂਗੇ 315 ਅੰਗ ਉੱਤੇ ਸਤਸੰਗੀਓ ਦੋ ਵਾਰ ਆਉਂਦਾ ਪੌੜੀ ਦੇ ਅੱਗੇ ਲਿਖਿਆ 5, ਉਹ ਕਿਉਂ ਲਿਖਿਆ, ਉਹਨੂੰ ਪੜ੍ਹਨਾ ਕੀ ਹੈ, ਇਹ ਬੇਨਤੀ ਕਰਾਂਗਾ। ਆਮ ਤੌਰ 'ਤੇ ਜਿਨ੍ਹਾਂ ਨੂੰ ਪਤਾ ਨਹੀਂ ਉਹ ਕੀ ਕਰਦੇ ਨੇ, ਪੌੜੀ 5, ਜੇ ਉਹਨੂੰ 5 ਪੜ੍ਹਾਂਗੇ ਸਤਸੰਗੀ, ਜੇ ਗਿਣ ਕੇ ਵੇਖੋ ਪੌੜੀ 5 ਨਹੀਂ ਗਈ। ਉਹ ਹੁਣੇ ਆਪਾਂ ਆਪਣਾ ਬੇਨਤੀ ਮੈਂ ਸਾਂਝੀ ਕਰਦਾ, ਇੱਥੇ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ ਕਿ ਪੌੜੀ ਦੇ ਅੱਗੇ 5, ਪਰ ਜਿਹੜੀ ਇਹ ਪੌੜੀ ਹੈ ਸਤਸੰਗੀ, ਉਹ ਇਹਦੀ ਗਿਣਤੀ ਹੈ 28 ਪੌੜੀ ਹੈ ਇਹ, ਅਤੇ ਜੇ ਇਹਨੂੰ ਪੌੜੀ 5 ਕਹਾਂਗੇ ਤਾਂ ਗਲਤ ਹੋ ਗਿਆ, ਪੌੜੀ 28 ਹੈ। ਇਸ ਲਈ ਇਹ ਇਹਨੂੰ ਪੜ੍ਹਨਾ ਪੌੜੀ 5, ਜਿਹਦਾ ਲਿਖਦੇ ਮਹੱਲਾ 5। ਇਸ ਤਰ੍ਹਾਂ ਸਤਸੰਗੀ ਇਹਨੂੰ ਪੜ੍ਹਨਾ ਪੌੜੀ 5, ਮਤਲਬ ਕਿ ਇਹ ਜਿਹੜੀ ਵਾਰ ਹੈ ਗੌੜੀ ਕੀ ਵਾਰ, ਇਹ ਹੈ ਚੌਥੇ ਪਾਤਸ਼ਾਹ ਦੀ। ਬਾਕੀ ਜਿੰਨੀਆਂ ਪੌੜੀਆਂ ਪਿੱਛੇ ਆਪਾਂ ਪੜ੍ਹ ਰਹੇ 27, ਇਹ ਸਾਰੀਆਂ ਹੀ ਗੁਰੂ ਰਾਮਦਾਸ ਜੀ ਦੀਆਂ। ਇੱਥੇ ਪੌੜੀ ਬਦਲ ਗਈ, ਇੱਥੇ ਪੌੜੀ ਜਿਹੜੀ 29 ਹੈ, 28 ਹੈ ਅਤੇ 29 ਹੈ, ਇਹ ਪੌੜੀ ਸਤਸੰਗੀ ਗੁਰੂ ਅਰਜਨ ਦੇਵ ਜੀ ਦੀ ਹੈ, ਬਾਕੀ ਪੌੜੀਆਂ ਸਾਰੀਆਂ ਗੁਰੂ ਰਾਮਦਾਸ ਜੀ ਦੀਆਂ। ਉੱਥੇ ਗੁਰੂ ਜੀ ਨੇ ਬਕਾਇਦਾ ਲਿਖ ਦਿੱਤਾ ਕਿ ਇਹ ਜਿਹੜੀ ਪੌੜੀ ਹੈ ਉਹਦੇ ਨਾਲ 5 ਪਾਤਾ ਵਾ, 5ਵੇਂ ਪਾਤਸ਼ਾਹ ਦੀ ਪੌੜੀ ਹੈ। ਇਸ ਤੋਂ ਅੱਗੇ ਜਾਵਾਂਗੇ ਸਤਸੰਗੀਓ ਅਤੇ 16 ਅੰਗ ਦੇ ਉੱਤੇ, ਇੱਥੇ ਮਹਾਰਾਜ ਜੀ ਨੇ ਲਿਖਿਆ ਦੋ ਵਾਰ ਪੌੜੀ ਮਹੱਲਾ 5।
ਮਤਲਬ ਜਿਹੜਾ ਪਹਿਲਾ ਪੌੜੀ ਹੈ 15 ਅੰਗ ਤੇ ਉੱਥੇ ਨਾਲ ਲਿਖਿਆ ਪੰਜ, ਉੱਥੇ ਪੜ੍ਹਨਾ ਪੌੜੀ ਪੰਜਵਾ, ਮਤਲਬ ਪੌੜੀ ਇਹ ਪੰਜਵੇਂ ਪਾਤਸ਼ਾਹ ਜੀ ਦੀ ਹੈ। 16 ਅੰਗ ਦੇ ਉੱਤੇ ਆਪਾਂ ਜਦੋਂ ਪੜ੍ਹਦੇ ਹਾਂ ਇੱਥੇ ਲਿਖਿਆ ਪੌੜੀ ਮਹੱਲਾ ਪੰਜਵਾ। 1291 ਅੰਗ ਤੇ ਲਿਖਿਆ ਹੈ ਪੌੜੀ ਨਵੀਂ ਮਹੱਲਾ ਪੰਜਵਾਂ। ਇਹਦਾ ਮਤਲਬ ਹੁੰਦਾ ਕਿ ਵਾਰ ਕਿਸੇ ਹੋਰ ਗੁਰੂ ਜੀ ਦੀ ਚੱਲ ਰਹੀ ਹੈ, ਜੇ ਵਿੱਚ ਪੌੜੀ ਬਦਲ ਗਈ ਤਾਂ ਗੁਰੂ ਜੀ ਨੇ ਉੱਥੇ ਨਾਲ ਲਿਖ ਦਿੱਤਾ ਕਿ ਇਹ ਜਿਹੜੀ ਪੌੜੀ ਹੈ ਇਹ ਪੰਜਵੇਂ ਪਾਤਸ਼ਾਹ ਜੀ ਦੀ ਹੈ, ਬਾਕੀ ਪੌੜੀਆਂ ਸਾਰੀਆਂ ਚੌਥੇ ਪਾਤਸ਼ਾਹ ਜੀ ਦੀਆਂ। ਇਸ ਲਈ ਇੱਥੇ ਆਪਾਂ ਜਿਹੜੇ ਦਰਸ਼ਨ ਹੁਣ ਆਪਾਂ ਵਾਰ ਕਰ ਰਹੇ ਹਾਂ ਇਹਦੇ 'ਚ ਲਿਖਿਆ ਇਕੱਲੀ ਪੌੜੀ, ਕੁਛ ਨਹੀਂ ਨਾਲ ਲਿਖਿਆ ਹੁੰਦਾ ਪੌੜੀ ਦੇ, ਕਿਤੇ ਵੇਖ ਲਏ ਪੌੜੀਆਂ ਲਿਖਿਆ ਕੁਛ ਨਹੀਂ ਹੁੰਦਾ। ਅਤੇ ਆਪਾਂ ਨੂੰ ਕੀ ਪਤਾ ਲੱਗੇ ਹੁਣ ਕਿਹੜੇ ਗੁਰੂ ਦੀ ਪੌੜੀ ਹੈ, ਜਿਹੜੇ ਸਲੋਕ ਪੜ੍ਹੇ ਆਪਾਂ ਤੀਜੇ ਪਾਤਸ਼ਾਹ ਦੇ ਆ। ਹੁਣ ਆਪਾਂ ਸਿਰਲੇਖ ਵੇਖਣਾ ਹੁੰਦਾ ਕਿ ਪਿੱਛੇ ਸਿਰਲੇਖ ਕੀ ਹੈ। ਸਿਰਲੇਖ ਹੈ ਬੜਾ ਰਾਗ ਵਡਹੰਸ ਮਹੱਲਾ ਚੌਥਾ। ਇਹਦਾ ਮਤਲਬ ਹੈ ਕਿ ਜਿਹੜੀ ਇਹ ਵਡਹੰਸ ਕੀ ਵਾਰ ਹੈ ਇਹਦੀਆਂ ਪੌੜੀਆਂ 21 ਦੀਆਂ 21 ਹੀ ਗੁਰੂ ਰਾਮਦਾਸ ਜੀ ਦੀਆਂ, ਮਹਾਰਾਜ ਦੀਆਂ। ਅਤੇ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਨੇ, ਪੌੜੀ ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ। ਗੁਰੂ ਜੀ ਕਹਿੰਦੇ ਹਨ ਧੰਨ ਹੈ ਸਤਿਪੁਰਖ, ਸੱਚੇ ਪੁਰਖ ਪਰਮਾਤਮਾ ਦਾ ਸਰੂਪ ਸਤਿਗੁਰੂ ਹਮਾਰਾ। ਸਾਡੇ ਸਤਿਗੁਰੂ ਜੀ ਧੰਨ ਹਨ ਜਿਹੜੇ ਵਾਹਿਗੁਰੂ ਦਾ ਰੂਪ ਹਨ। ਜਿੱਤ ਮਿਲਿਆ ਹਮਕੋ ਸਾਂਤ ਆਈ, ਜਿੱਤ ਦਾ ਭਾਵ ਜਿਸ ਗੁਰੂ ਨਾਲ ਮਿਲਣ ਕਰਕੇ ਹਮਕੋ ਸਾਂਤ ਆਈ, ਸਾਨੂੰ ਸ਼ਾਂਤੀ ਆ ਗਈ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਜਿਸ ਗੁਰੂ ਦੇ ਦਰਸ਼ਨ ਕਰਨ ਨਾਲ ਮਨ ਨੂੰ ਆਨੰਦ ਆ ਜਾਏ ਉਹਨੂੰ ਪਿਆਰੇ ਗੁਰੂ ਕਹਿੰਦੇ ਨੇ। ਕਈ ਵਾਰ ਸਾਡੇ ਮਨ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ, ਗੁਰੂ ਚਰਨਾਂ ਚ ਆ ਕੇ ਬਹੁ, ਸ਼ਾਂਤੀ ਨਾ ਬਹੁ, ਪਿਆਰ ਨਾ ਬਹੁ, ਦੁੱਖ ਆਪਣਾ ਗੁਰੂ ਅੱਗੇ ਬੇਨਤੀ ਕਰੋ, ਦੁੱਖ ਕੱਟਿਆ ਜਾਂਦਾ। ਸਤਸੰਗ, ਗੋਲਫ ਸ਼ਹਿਰ ਹੈ ਕੈਨੇਡਾ ਵਿੱਚ, ਉੱਥੇ ਕਥਾ ਦੀ ਹਾਜ਼ਰੀ ਸੀ ਅਤੇ ਦੁਪਹਿਰ ਦਾ ਸਮਾਂ, ਬਹੁਤ ਵਿਰਲੀ ਵਿਰਲੀ ਸੰਗਤ ਆਉਂਦੀ ਹੈ। ਇੱਕ ਭੈਣ ਆਪਣਾ ਦੁੱਖ ਰੋ ਰਹੀ ਗੁਰੂ ਮਹਾਰਾਜ ਦੇ ਅੱਗੇ, ਬਹੁਤ ਹੀ ਪਰੇਸ਼ਾਨ ਹੋਏਗੀ ਘਰੋਂ, ਰੋ ਰੋ ਕੇ ਅਤੇ ਮਹਾਰਾਜ ਅੱਗੇ ਅਰਦਾਸ ਕਰ ਰਹੀ ਹੈ। ਕੁਦਰਤੀ ਸੇਵਾਦਾਰ ਜਦੋਂ ਬੈਠੇ ਹੁੰਦੇ ਨੇ ਵਿਹਲੇ, ਅਤੇ ਕੋਈ ਨਾ ਕੋਈ ਕੁਸਰ ਮੁਸਰ ਆਪਸ ਵਿੱਚ ਕਰਨ ਲੱਗ ਪੈਂਦੇ, ਨਹੀਂ ਕਰਨੀ ਚਾਹੀਦੀ ਗੁਰੂ ਘਰ ਦੇ ਅੰਦਰ, ਉਹ ਦਿਲ ਆਪਣਾ ਜਿਹੜਾ ਦੁਖੀ ਦਿਲ ਸੀ ਉਹ ਗੁਰੂ ਅੱਗੇ ਰੋ ਰਹੀ ਸੀ। ਅਤੇ ਸਤਸੰਗ ਵੀ ਮਾੜੀ ਮੋੜ ਕੁਸਰ ਮੁਸਰ ਵੀ ਉਹਨੂੰ ਜਿਹੜੀ ਪਰੇਸ਼ਾਨ ਕਰਦੀ, ਉਹਨੇ ਆਪਣਾ ਦੁੱਖ ਰੋ ਕੇ ਅਤੇ ਉਹ ਸੇਵਾਦਾਰਾਂ ਨੂੰ ਕਹਿੰਦੀ, ਗੁਰਮੁਖ ਗੱਲ ਸੁਣੋ, ਅਸੀਂ ਆਪਣਾ ਦੁੱਖ ਰੋਣ ਆਉਣੇ ਗੁਰੂ ਚਰਨਾਂ 'ਚ, ਸ਼ਾਂਤੀ ਲੈਣ ਆਉਣੇ ਇੱਥੋਂ, ਤੁਸੀਂ ਇੱਥੇ ਹੀ ਕੁਸਰ ਮੁਸਰ ਕਰੀ ਜਾਂਦੇ ਹੋ। ਮੇਰੀ ਅਰਦਾਸ ਦੇ ਵਿੱਚ ਮੈਨੂੰ ਪਰੇਸ਼ਾਨੀ ਆ ਰਹੀ ਸੀ। ਮਤਲਬ ਹੈ ਕਿ ਬੰਦਾ ਆਪਣੇ ਮਨ ਨੂੰ ਸ਼ਾਂਤੀ ਦੇਣ ਆਉਂਦਾ ਇੱਥੇ, ਸ਼ਾਂਤੀ। ਅਤੇ ਅਸੀਂ ਕਿਸੇ ਗੱਲ ਤੋਂ ਸਤਸੰਗੀਓ ਪਰੇਸ਼ਾਨੀ ਦਿੰਦੇ ਹਾਂ ਤਾਂ ਉਹ ਚੰਗੀ ਗੱਲ ਨਹੀਂ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਜੇ ਉਹ ਗੁਰੂ ਸੱਚਾ ਹੈ, ਧੰਨ ਧੰਨ ਹੈ, ਸੱਚੇ ਪਰਮਾਤਮਾ ਦਾ ਰੂਪ ਹੈ, ਜਿੱਤ ਮਿਲਿਆ ਹਮ ਕੋ ਸ਼ਾਂਤ ਆਈ, ਜਿਸ ਗੁਰੂ ਦੇ ਨਾਲ ਮਿਲਣ ਕਰਕੇ ਗੁਰੂ ਚਰਨਾਂ 'ਚ ਬਹਿਣ ਕਰਕੇ ਸਾਨੂੰ ਸ਼ਾਂਤੀ ਆਉਂਦੀ ਹੈ। ਸਤ ਸਤ ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿੱਤ ਮਿਲਿਆ ਹਮ ਹਰ ਭਗਤ ਪਾਈ, ਧੰਨ ਤੁਹਾਨੂੰ ਹੈ ਸਾਡਾ ਸਤਿਗੁਰੂ ਪਰਮੇਸ਼ਰ ਦਾ ਰੂਪ, ਜਿਸ ਗੁਰੂ ਨੂੰ ਮਿਲਣ ਕਰਕੇ ਸਾਨੂੰ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਗਈ। ਹਮ ਹਰ ਭਗਤ ਪਾਈ, ਪਰਮਾਤਮਾ ਦੀ ਭਗਤੀ ਸਾਨੂੰ ਪ੍ਰਾਪਤ ਹੋ ਗਈ। ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ। ਫਿਰ ਕਹਿੰਦੇ ਨੇ ਧੰਨ ਧੰਨ ਹੈ ਸਾਡਾ ਸਤਿਗੁਰੂ। ਇੱਥੇ ਸਤਸੰਗੇ ਪਿਛਲੀ ਪੰਕਤੀ ਜਿਹੜੀ ਪੜ੍ਹੀ ਆਪਾਂ, ਉਹ 'ਚ ਪੜ੍ਹਿਆ ਸੀ ਹਮ ਹਾਰ ਭਗਤ ਪਾਈ, ਪੜ੍ਹਿਆ ਉੱਥੇ ਵੀ ਆਪਾਂ ਭਗਤੀ ਹੈ। ਹੁਣ ਦੂਜੀ ਪੰਕਤੀ ਜੇ ਆਪਾਂ ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਇਹਨਾਂ ਦੋਨਾਂ ਦੇ ਭਗਤ ਸ਼ਬਦ ਦੇ ਅਰਥਾਂ 'ਚ ਫਰਕ ਹੈ। ਜਿਹੜਾ ਪਹਿਲਾ ਭਗਤ ਪੜ੍ਹਿਆ ਸੀ ਨਾ ਆਪਾਂ ਹਮ ਹਾਰ ਭਗਤ ਪਾਈ, ਇੱਥੇ ਤੱਤੇ ਸਿਆਰੀ ਲੱਗੀ ਹੈ ਜਿਹਦਾ ਅਰਥ ਹੈ ਭਗਤੀ। ਜਿਹੜਾ ਦੂਜਾ ਆਪਾਂ ਪੜ੍ਹਿਆ ਹੈ ਧੰਨ ਧੰਨ ਹਰ ਭਗਤ, ਇੱਥੇ ਤੱਤੇ ਔਂਕੜ ਲੱਗਾ ਹੈ, ਇਹਦਾ ਅਰਥ ਹੈ ਇੱਕ ਭਗਤ। ਇਹ ਗੁਰਬਾਣੀ 'ਚ ਗ੍ਰੈਮਰ ਦੇ ਅਨੁਸਾਰ ਸਤਸੰਗੀ ਸੰਪੂਰਨ ਬਾਣੀ 'ਚ ਨਿਯਮ ਹੈ ਕਿ ਜੇ ਪੱਬਾ ਗੱਗਾ ਤੱਤੇ ਸਿਆਰੀ ਆ ਜਾਏ ਉਹਦਾ ਅਰਥ ਹੁੰਦਾ ਭਗਤੀ, ਜੇ ਪੱਬਾ ਗੱਗਾ ਤੱਤਾ ਇਕੱਲਾ ਆ ਜਾਏ ਤਾਂ ਉਹਦਾ ਅਰਥ ਹੁੰਦਾ ਹੈ ਬਹੁਤੇ ਭਗਤ, ਜੇ ਤੱਤੇ ਨੂੰ ਉਂਕੜ ਲੱਗ ਜਾਏ ਤਾਂ ਇੱਕ ਭਗਤ। ਇਸ ਲਈ ਕਹਿੰਦੇ ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਧੰਨ ਧੰਨ ਹੈ ਸਤਿਗੁਰੂ ਭਗਤ, ਸਤਿਗੁਰ ਸਾਡੇ ਸਤਿਗੁਰੂ ਜੀ ਭਗਤ ਨੇ, ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ, ਜਿਸ ਗੁਰੂ ਦੀ ਸੇਵਾ ਕਰਨ ਨਾਲ
ਸਾਡੀ ਜਿਹੜੀ ਲਿਵ ਹੈ ਇਹ ਵਾਹਿਗੁਰੂ ਦੇ ਨਾਮ ਦੇ ਵਿੱਚ ਲੱਗ ਗਈ। ਸੇਵਾ ਕਰਨ ਦੇ ਨਾਲ ਸ਼ੁੱਧ ਹੁੰਦਾ ਮਨ ਅਤੇ ਨਾਮ ਪਰਮੇਸ਼ੁਰ ਦਾ ਅੰਦਰ ਵੱਸ ਜਾਂਦਾ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ। ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ, ਧੰਨ ਧੰਨ ਹਨ ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਗਿਆਨੀ ਗਿਆਨਮਾਨ। ਜਿਨ ਵੈਰੀ ਮਿੱਤਰ ਹਮਕੋ ਸਭ ਸਮ ਦ੍ਰਿੜ ਦਿਖਾਈ। ਜਿਨ ਦਾ ਅਰਥ ਜਿਸ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਵੈਰੀ ਮਿੱਤਰ ਹਮਕੋ ਸਭ ਸਮ ਦ੍ਰਿੜ ਦਿਖਾਈ। ਵੈਰੀ ਅਤੇ ਮਿੱਤਰ ਸਾਨੂੰ ਸਾਰੇ ਇੱਕ ਬਰਾਬਰ ਵਿਖਾ ਦਿੱਤੇ, ਨਾ ਕੋ ਦੁਸ਼ਮਣ ਨਾ ਕੋ ਮੇਰਾ ਦੁਸ਼ਮਣ ਰਿਹਾ, ਨਾ ਹਮ ਕਿਸਕੇ ਬੈਰਾਈ। ਬ੍ਰਹਮ ਪਸਾਰ ਪਸਾਰੇ ਪੀਤਰ ਸਤਿਗੁਰ ਤੇ ਸੋਝੀ ਪਾਈ। ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ। ਕਿਤੇ ਅਸੀਂ ਸਾਰਿਆਂ ਨੂੰ ਆਪਣੇ ਮਿੱਤਰ ਬਣਾ ਲਿਆ, ਸਾਰੇ ਸਾਡੇ ਸੱਜਣ ਨੇ, ਸਾਡਾ ਕੋਈ ਨਾ ਵੈਰੀ ਨਾ ਆਪਣਾ ਨਾ ਕੋਈ ਪਰਾਇਆ, ਸਾਰਿਆਂ ਦੇ ਵਿੱਚ ਅਸੀਂ ਵਾਹਿਗੁਰੂ ਨੂੰ ਵੇਖਦੇ, ਤੱਤੀ ਤਵੀ 'ਤੇ ਬੈਠੇ ਨੇ। ਸਾਈਂ ਜੀ ਕਹਿੰਦੇ ਮਹਾਰਾਜ ਤੁਹਾਡੇ ਚਾਸ ਕਰੇ ਵੈਰੀ ਖੜੇ ਨੇ, ਨਹੀਂ ਭਾਈ ਇਹਨਾਂ ਵਿੱਚ ਵੀ ਰੱਬ ਹੀ ਹੈ, ਇਹਨਾਂ ਵਿੱਚ ਵੀ ਪਰਮਾਤਮਾ ਹੀ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਗੁਰੂ ਧੰਨ ਹੈ ਜਿਸ ਗੁਰੂ ਨੇ ਵੈਰੀ ਮਿੱਤਰ ਹਮਕੋ ਸਭ ਸਮ ਦ੍ਰਿੜ ਦਿਖਾਈ। ਵੈਰੀ ਅਤੇ ਮਿੱਤਰ ਸਾਨੂੰ ਸਾਰੇ ਇੱਕੋ ਜਿਹੇ ਵਿਖਾ ਤੇ। ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ। ਧੰਨ ਧੰਨ ਹਨ ਸਾਡੇ ਸਤਿਗੁਰ ਸਾਹਿਬ ਜੀ ਸਾਡੇ ਮਿੱਤਰ ਨੇ। ਜਿਨ ਹਰ ਨਾਮ ਸਿਉਂ ਹਮਾਰੀ ਪ੍ਰੀਤ ਬਣਾਈ। ਜਿਸ ਸਤਿਗੁਰੂ ਜੀ ਨੇ ਹਰ ਨਾਮ ਸਿਉਂ ਹਰੀ ਦੇ ਨਾਮ ਦੇ ਸਿਉਂ ਦਾ ਅਰਥ ਨਾਲ ਹਮਾਰੀ ਪ੍ਰੀਤ ਬਣਾਈ, ਸਾਡਾ ਪਿਆਰ ਬਣਾ ਦਿੱਤਾ, ਸਾਡਾ ਪਿਆਰ ਵਾਹਿਗੁਰੂ ਦੇ ਨਾਲ ਲੱਗ ਗਿਆ ਗੁਰੂ ਦੀ ਕਿਰਪਾ। ਸੋ ਇਹ 19ਵੀਂ ਪੌੜੀ ਅਤੇ ਉਹਦੇ ਨਾਲ ਦੋ ਸਲੋਕ, ਪੌੜੀ ਹੈ ਗੁਰੂ ਰਾਮਦਾਸ ਜੀ ਦੀ, ਸਲੋਕ ਹਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਦੇ। ਸੋ ਇਹਨਾਂ ਵਿੱਚ ਗੁਰੂ ਜੀ ਨੇ ਫਰਮਾਇਆ ਹੈ, ਭਾਈ ਮਨ ਦੇ ਹੱਠ ਨਾਲ ਕਦੇ ਵਾਹਿਗੁਰੂ ਦੀ ਕਿਰਪਾ ਨਹੀਂ ਮਿਲਦੀ, ਪ੍ਰੇਮਾ ਭਗਤੀ ਹੀ ਪਰਮਾਤਮਾ ਦੀ ਬਖਸ਼ਿਸ਼ ਦਿੰਦੀ ਹੈ। ਲਿਖਿਆ ਸੱਚੇ ਪਾਤਸ਼ਾਹ ਜੀ ਬਾਣੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਭੋਲੇ ਭਾਏ ਮਿਲੇ ਰਗ ਰਾਇਆ। ਭੋਲੇ ਭਾਵ ਦੇ ਵਿੱਚ ਪਿਆਰ ਦੇ ਵਿੱਚ ਵਾਹਿਗੁਰੂ ਮਿਲਦਾ, ਮਨ ਦੇ ਹੱਠ ਨਾਲ ਨਹੀਂ ਮਿਲਦਾ। ਇਸ ਲਈ ਧੰਨ ਹੈ ਗੁਰੂ ਜਿਹਨੇ ਸਾਨੂੰ ਸ਼ਾਂਤੀ ਦਿੱਤੀ, ਜਿਹਨੇ ਸਾਨੂੰ ਭਗਤੀ ਦਿੱਤੀ, ਜਿਹਨੇ ਸਾਨੂੰ ਸਤਸੰਗੀ ਨਾਮ ਦੀ ਦਾਤ ਦਿੱਤੀ, ਜਿਸ ਗੁਰੂ ਨੇ ਸਾਨੂੰ ਮਿੱਤਰ ਅਤੇ ਵੈਰੀ ਇੱਕੋ ਜਿਹੇ ਵਿਖਾ ਤੇ, ਜਿਸ ਗੁਰੂ ਨੇ ਸਾਡੀ ਨਾਮ ਦੇ ਨਾਲ ਪ੍ਰੀਤ ਲਾ ਤੀ, ਉਹ ਗੁਰੂ ਧੰਨ ਹੈ। ਸਤਿਗੁਰੂ ਮਿਹਰ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਸਤਸੰਗੀਓ, ਗੁਰੂ ਚਰਨਾਂ 'ਚ ਆਇਆ ਕਰੋ, ਹਾਜ਼ਰੀਆਂ ਭਰਿਆ ਕਰੋ। ਪ੍ਰਬੰਧਕ ਵੀਰਾਂ ਨੇ ਬਹੁਤ ਵੱਡੇ ਵੱਡੇ ਭਾਰੀ ਪ੍ਰਬੰਧ ਕੀਤੇ ਨੇ, ਆਪ ਸੰਗਤਾਂ ਦੇ ਸਹਿਯੋਗ ਨਾਲ ਚੱਲਦੇ ਨੇ। ਅਤੇ ਬੇਨਤੀ ਕਰਦੇ ਹਾਂ ਸਤਸੰਗੀਓ, ਕੁਛ ਬਹੁਤ ਪੜ੍ਹੇ ਲਿਖੇ ਗੁਰਸਿੱਖ ਬੀਬੀਆਂ ਭਰਾ ਵੀਰ ਜਿਹੜੇ ਪਿੱਛੇ ਟੀਚਰ ਰਹਿ ਕੇ ਆਏ ਹੁੰਦੇ ਨੇ ਸਕੂਲਾਂ 'ਚ, ਜਾਂ ਜਿਨ੍ਹਾਂ ਨੇ ਬਹੁਤ ਪੜ੍ਹਾਈ ਕੀਤੀ ਹੁੰਦੀ ਹੈ, ਜੇ ਕੋਈ ਭਾਈ ਸੇਵਾ ਕਰਨਾ ਚਾਹੁੰਦਾ ਹੋਵੇ, ਬੱਚਿਆਂ ਦੇ ਸੋ ਕੈਂਪ ਲੱਗ ਰਹੇ ਨੇ ਅਤੇ ਉਹਦੇ ਸੇਵਾ ਕੋਈ ਲੈਣਾ ਚਾਹੁੰਦਾ ਹੋਵੇ, ਬੱਚਿਆਂ ਨੂੰ ਗਾਈਡ ਕਰਨਾ, ਬੱਚਿਆਂ ਨੂੰ ਸਤਸੰਗੀ ਸਹੀ ਤਰੀਕੇ ਨਾਲ ਪੜ੍ਹਾਉਣਾ, ਅਤੇ ਉਹ ਆਪ ਪ੍ਰਬੰਧਕ ਵੀਰਾਂ ਨੂੰ ਸਹਿਯੋਗ ਕਰ ਸਕਦੇ ਹੋ। ਕੱਲ੍ਹ ਇੱਕ ਭੈਣ ਆਈ ਸੀ, ਕਹਿੰਦੀ ਅਸੀਂ ਕੈਂਪ ਲਾਉਂਦੇ ਰਹੇ ਪਿੱਛੇ, ਉਹ ਬੜੇ ਤਰੀਕੇ ਨਾਲ ਦੱਸ ਰਹੀ ਸੀ ਸਾਰਾ ਕੁਛ, ਕਿਵੇਂ ਕਲਾਸਾਂ ਲੱਗਦੀਆਂ, ਕੀ ਹੁੰਦਾ। ਇੱਦਾਂ ਕੋਈ ਨਾ ਕੋਈ ਚਾਹੇ ਕਿ ਅਸੀਂ ਕੋਈ ਸੇਵਾ ਕਰਨਾ ਚਾਹੁੰਦੇ ਹਾਂ, ਅਣਖ ਭਾਂਤ ਕਰ ਸੇਵਾ ਕਰੀਏ। ਸੇਵਾ ਬੜੀ ਤਰ੍ਹਾਂ ਦੀ ਪਿਆਰੇ, ਕਿਸੇ ਤਰ੍ਹਾਂ ਵੀ ਕਰ ਸਕਦੇ ਹਾਂ। ਇਸ ਲਈ ਬੱਚਿਆਂ ਦੇ ਕੈਂਪ ਲੱਗਦੇ ਨੇ, ਉਹਦੇ ਵਿੱਚ ਬੱਚਿਆਂ ਨੂੰ ਸਤਸੰਗੀ ਸਹੀ ਤਰੀਕੇ ਨਾਲ ਗਾਈਡ ਕਰਨਾ, ਸਹੀ ਤਰੀਕੇ ਨਾਲ ਉਹਨਾਂ ਨੂੰ ਪੜ੍ਹਾਉਣਾ, ਕਈ ਵਾਰ ਕਈ ਮੈਨੇਜਮੈਂਟ ਕਰਨ ਵਿੱਚ ਬੜੇ ਮਾਹਰ ਹੁੰਦੇ ਨੇ, ਬੜੀ ਤਰਤੀਬ ਨਾਲ ਬੜੇ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਨੇ। ਮੈਂ ਇੱਥੇ ਵਿਨੀਪੈਗ ਜਾਂਦਾ ਰਹੀ ਨਾ ਸਤਸੰਗੀ, ਉੱਥੇ ਪ੍ਰੋਪਰ ਸਕੂਲ ਬਣਿਆ, ਲੈਵਲ 1, ਲੈਵਲ 2, ਲੈਵਲ 3, ਲੈਵਲ 4, ਅਤੇ ਉੱਥੇ 250-300 ਬੱਚੇ ਜਿਹੜੇ ਨੇ ਪੜ੍ਹਦੇ ਨੇ ਅਤੇ ਬੜੇ ਤਰੀਕੇ ਨਾਲ ਪੜ੍ਹਾਉਂਦੇ ਨੇ। ਗਿਆਨੀ ਦਲੀਪ ਸਿੰਘ ਜੀ ਸਾਡੇ ਟਕਸਾਲ ਦੇ ਗਿਆਨੀ ਜੀ ਹੋਏ ਨੇ, ਮੰਜੀ ਸਾਹਿਬ ਉਹਨਾਂ ਨੇ ਬੜਾ ਲੰਮਾ ਸਮਾਂ ਕਥਾ ਕੀਤੀ, ਉਹਨਾਂ ਦੀ ਬੇਟੀ ਉੱਥੇ ਬੀਬੀ ਰਾਜ, ਉਹ ਪ੍ਰਿੰਸੀਪਲ ਸਕੂਲ ਚਲਾਉਂਦੇ ਨੇ, ਬਹੁਤ ਵੱਡਾ ਸਕੂਲ ਉੱਥੇ, ਅਤੇ ਬੜੇ ਤਰੀਕੇ ਨਾਲ ਚਲਾਉਂਦੇ ਸਤਸੰਗੀ ਉਹ। ਮਤਲਬ ਕਿ ਇੱਦਾਂ ਕਈਆਂ ਨੂੰ ਮੈਨੇਜਮੈਂਟ ਕਰਨ ਦੀ ਬਹੁਤ ਯਾਚ ਹੁੰਦੀ ਹੈ, ਅਤੇ ਜੇ ਭਾਈ ਐਸਾ ਕੋਈ ਸੇਵਾ ਕਰਨਾ ਚਾਹੁੰਦਾ ਹੋਵੇ ਤਾਂ ਉਹ ਆਪ ਪ੍ਰਬੰਧਕਾਂ ਨਾਲ ਸਹਿਯੋਗ ਕਰ ਸਕਦੇ ਹੋ। ਰਲ ਮਿਲ ਕੇ ਆਪਾਂ ਜਿਹੜਾ ਹੈ ਬੱਚਿਆਂ ਨੂੰ ਗੁਰਮਤ ਨਾਲ, ਬਾਣੀ ਨਾਲ, ਸਿਮਰਨ ਦੇ ਨਾਲ ਜੋੜਾਂਗੇ ਅਤੇ ਬੱਚਿਆਂ ਦਾ ਭਵਿੱਖ ਉਜਵਲ ਹੋਏਗਾ। ਬੱਚੇ ਸਾਡੀ ਪਨੀਰੀ ਹੁੰਦੀ ਹੈ, ਜਿੰਨੀ ਨਰੋਈ ਪਨੀਰੀ ਹੋਏਗੀ ਉੱਨਾ ਹੀ ਵਧੀਆ ਫਸਲ ਹੋਏਗੀ।
ਇਸ ਲਈ ਗੁਰੂ ਕਿਰਪਾ ਕਰਨ ਹਾਜ਼ਰੀ ਭਰਿਆ ਕਰੋ, ਵੱਧ ਤੋਂ ਵੱਧ ਬੱਚਿਆਂ ਨੂੰ ਭੇਜਿਆ ਕਰੋ, ਸੱਚ ਸੱਚੇ ਪਾਤਸ਼ਾਹ ਮਿਹਰ ਕਰਨ, ਇੰਨੀ ਕੁ ਸੇਵਾ ਪ੍ਰਵਾਨ ਕਰਿਓ। ਸ਼ੁਕਰ ਗੁਰੂ ਕਾ, ਧੰਨਵਾਦ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸਮਾਪਤੀ ਦੀ ਪੰਕਤੀ ਗਾਈਏ, ਫਤਿਹ ਬੁਲਾਈਏ ਜੀ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮਕੋ ਸਭ ਸਮ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇ ਜਿਹੋ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੂ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓਟਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਪੁੱਲ ਚੁੱਕ ਦੀ ਖਿਮਾ ਬਖਸ਼ਣਾ ਬੜੀ ਸੋਹਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਏ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਆਪ ਜੀ ਦੇ ਦਰ ਕਰਦੇ ਸੇਵਾਦਾਰ ਭਾਈ ਜਗਤਾਰ ਸਿੰਘ ਜੀ ਉਹਨਾਂ ਦੀ ਤੰਦਰੁਸਤੀ ਵਾਸਤੇ ਕਿਰਪਾ ਕਰਨੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਮੇਰਾ ਪ੍ਰਿਆਰਥ ਰੱਖਣਾ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕਸਾਲ ਸੋਜ ਪਵਿੱਤਰਾ ਹੁਣ ਲਾਮ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨਾ ਮਿਲਿਆ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ

ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Ah, creo.

Vaheguru.

0: ਆਵੇ ਕੋ ਵੇਖੈ ਹਾਦਰਾ ਹਦੂਰ
1: ਕਥਨਾ ਕਥੀ ਨਾ ਆਵੈ ਤੋਟ
0: ਕਥ ਕਥ ਕਥੀ ਕੋਟੀ ਕੋਟ ਕੋਟ
1: ਦੇਦਾ ਦੇ ਲੈਂਦੇ ਥਕ ਪਾਹੇ
0: ਜੁਗਾ ਜੁਗੰਤਰ ਖਾਹੀ ਖਾਹੇ
1: ਹੁਕਮੀ ਹੁਕਮ ਜਲਾਏ ਰਾਹ ਸਾਚਾ ਸਾਹਿਬ ਸਾਜਨਾ ਹੈ ਭਾਖਿਆ ਭਉ ਅਪਾਰ
0: ਆਖ ਹੈ ਮੰਗ ਹੈ ਦੇਹ ਦੇਹ ਦਾਤ
1: ਫਿਰ ਕੇ ਅੱਗੇ ਰੱਖੀਐ ਦਰਬਾਰ
0: ਮਹਾਂ ਕੇ ਬੋਲਣ ਬੋਲੀਏ

0: ਆਖਿਆ ਸੁਣਿਆ ਮਨ ਰੱਖਿਆ ਭਾਉ
1: ਦੁਖ ਪਰ ਹਰ ਸੁਖ ਕਰ ਲੈ ਜਾਏ
0: ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ
1: ਗੁਰੀਸ਼ਰ ਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ
0: ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ

0: ਨਵਾਂ ਖੰਡਾ ਵਿਚ ਜਾਣੀਐ ਨਾਲ ਚਲੈ ਸਭ ਕੋਇ
1: ਚੰਗਾ ਨਾਮ ਰਖਾਇ ਕੈ ਜਾਸੀ ਕੀਰਤ ਜਗਦੇ
0: ਜੇ ਤਿਸ ਨਦਰਨ ਆਵੇ ਤਾਂ ਵਾਤ ਨ ਪੁੱਛੈ ਕੇ
1: ਕੀਟਾ ਅੰਦਰ ਕੀਟ ਕਰ ਦੋਸੀ ਦੋਸਤ
0: ਨਾਨਕ ਨਿਰਗੁਣ ਗੁਣ ਕਰੇ।

0: ਕਰੇਤਾ ਤਾਣ ਸਵਾਲ ਲਿਹੋ ਰੂਪ ਕੀਤਾ ਪਸਾਓ ਏਕੋ ਕਵਾਓ
1: ਹੋਏ ਲਖ ਦਰਿਆਓ
0: ਕੁਦਰਤ ਕਵਨ ਕਹਾ ਵਿਚਾਰ ਜੋ ਤਦ ਭਾਵੈ ਸਾਈ ਭਲੀ ਕਾਰ
1: ਸਦਾ ਸਲਾਮਤ ਨਿਰੰਕਾਰ
0: ਅਸੰਖ ਜਪ ਅਸੰਖ ਭਾਓ
1: ਅਸੰਖ ਪੂਜਾ ਅਸੰਖ ਤਪਤਾਓ
0: ਅਸੰਖ ਗ੍ਰੰਥ ਮੁਖ ਵੇਦ ਪਾਠ
1: ਅਸੰਖ ਜੋ ਮਨ ਰਹੇ ਉਦਾਸ
0: ਅਸੰਖ ਭਗਤ ਗੁਣ ਗਿਆਨ ਵਿਚਾਰ
1: ਅਸੰਖ ਸਤੀ ਅਸੰਖ ਦਾਤਾਰ
0: ਅਸੰਖ ਸੂਰ ਮੋਹ ਪਕ ਸਾਰ
2: ਅਸੰਖ ਮੋਹਨ ਦੇਵ ਲਾਇ
1: ਤਾਰ
0: ਕੁਦਰਤ ਕਵਣ ਕਹਾ ਵਿਚਾਰ
1: ਵਾਰਿਆ ਨਾ ਜਾਵੇ ਇੱਕ ਵਾਰ
0: ਜੋ ਤਦ ਭਾਵੇ ਸਾਈ ਭਲੀ ਕਾਰ
1: ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਮੂਰਖ ਅੰਧ ਘੋਰ
1: ਅਸੰਖ ਚੋਰ ਨਾ ਹੋਰ
0: ਅਸੰਖ ਅਮਰ ਕਰ ਜਾਹੇ ਜੋਰ
1: ਅਸੰਖ ਗਲਵਟ ਹਤਿਆ ਕਮਾਹੇ
0: ਅਸੰਖ ਪਾਪੀ ਪਾਪ ਕਰ ਜਾਹੇ
1: ਅਸੰਖ ਕੂੜਿਆਰ ਕੂੜੇ ਫਿਰਾਹੇ
0: ਅਸੰਖ ਮਲੇਸ਼ ਮਲ ਪੱਖ ਖਾਹੇ
1: ਅਸੰਖ ਨਿੰਦਲ ਸਿਰ ਕਰੇ ਭਾਰ
0: ਨਾਨਕ ਨੀਚ ਕਰੇ ਵਿਚਾਰ
1: ਵਾਰਿਆ ਨਾ ਜਾਵੇ ਇੱਕ ਵਾਰ
0: ਜੋ ਤਦ ਭਾਵੈ ਸਾਈ ਭਲੀ ਕਾਰ
1: ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਨਾਵ ਅਸੰਖ ਥਾਵ
1: ਗਮ ਗਮ ਅਸੰਖ ਲੋ
0: ਅਸੰਖ ਕਹਿ ਹੈ ਸਿਰ ਭਾਰ ਹੋਏ
1: ਅਖਰੀ ਨਾਮ ਅਖਰੀ ਸਾਲਾ
0: ਅਖਰੀ ਗਿਆਨ ਗੀਤ ਗੁਣ ਗਾਹ
1: ਅਖਰੀ ਲਿਖਣ ਬੋਲਣ ਬਾਣ
0: ਅਖਰਾ ਸਿਰ ਸੰਜੋਗ ਵਿਖਾਣ
1: ਜਿਨੇ ਲਿਖੇ ਤਿਸ ਸਿਰ ਨਾਹਿ
0: ਜੇ ਫਰਮਾਏ ਤਿਵ ਤਿਵ ਪਾਹੇ
1: ਜੇਤਾ ਕੀਤਾ ਚੇਤਾ ਨਾ
0: ਵਿਣ ਨਾਵੇ ਨਾਹੀ ਕੋ ਥਾਉ
1: ਕੁਦਰਤ ਕਵਣ ਕਹਾ ਵਿਚਾਰ
0: ਵਾਰਿਆ ਨਾ ਜਾਵਾਂ ਏਕ ਵਾਰ
1: ਜੋ ਤੁਦ ਭਾਵੈ ਸਾਈ ਭਲੀ ਕਾਰ
0: ਤੂੰ ਸਦਾ ਸਲਾਮਤ ਨਿਰੰਕਾਰ
1: ਭਰੀਐ ਹੱਥ ਪੈਰ ਤਨ ਦੇਹ
0: ਪਾਣੀ ਧੋਤੈ ਉਤਰਸ ਖੇਹ

0: ਨਾਨਕ ਹੁਕਮੀ ਆਵ ਹੋ ਜਾਵ
1: ਤੀਰਥ ਤਪ ਦਇਆਦਤ ਦਾਨ
0: ਜੇ ਕੋ ਪਾਵੇ ਤਿਲਕਾ ਮਾਨ
1: ਸੁਨਿਆ ਮਨਿਆ ਮਨ ਕੀਤਾ ਭਾਉ
0: ਅੰਤਰਗਤ ਤੀਰਥ ਮਲ ਨਾਵ
1: ਸਭ ਗੁਣ ਤੇਰੇ ਮੈਂ ਨਾਹੀ ਕੋਇ
0: ਵਿਣ ਗੁਣ ਕੀਤੇ ਭਗਤ ਨ ਹੋਏ
1: ਸਵਸਤਿ ਆਥ ਬਾਣੀ ਬਰਮਾਉ
0: ਸਤ ਸੁਹਾਣ ਸਦਾ ਮਨ ਚਾਉ
1: ਕਵਣ ਸਵੇਲਾ ਵਕਤ ਕਵਣ ਕਵਣ ਜਿਤ ਕਵਣ ਵਾਰ
0: ਕਵਣ ਸੁਰਤੀ ਮਾਹੁ ਕਵਣ ਜਿਤ ਹੋਆ ਆਕਾਰ
1: ਵੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ
0: ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਣ
1: ਜੋਗੀ ਜਾਣੈ ਰਤਮਾ ਹੋਣਾ ਕੋਈ
0: ਚਾਕਰ ਤਾਰ ਸੱਠੀ ਕੋ ਸਾਜੇ ਆਪੇ ਜਾਣੈ ਸੋਈ
1: ਕਿਵ ਕਰ ਆਖਾ ਕਿਵ ਸਾਲਾਹੀ ਕਿਉ ਰਣੀ ਕਿਵ ਜਾਣਾ
0: ਨਾਨਕ ਆਖਣ ਸਭ ਕੋ ਆਖੈ ਇਕ ਦੋ ਇਕ ਸਿਆਣਾ
1: ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ
0: ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆ ਨਾ ਸੋਹੈ ਓੜਕ ਓੜਕ ਪਾਰ ਥੱਕੇ ਵੇਦ ਕਹਿਣਕ ਵਾਤ
1: ਕਹਿਣਕ ਤੇ ਬਾਇਸ ਨੂੰ ਇਕ ਧਾਤ
0: ਲੇਖਾ ਹੋਏ ਤੇ ਲਿਖੀਏ ਲੇਖੇ ਹੋਏ ਸਿਫਤੀ ਕਹਿਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ

0: ਕਰਾਰੇ
1: ਗਾਵਨ ਪੰਡਿਤ ਪੜਨ ਰਕੀਸਰ ਜੁਗ ਜੁਗ ਵੇਦਾ ਨਾਲੇ
0: ਗਾਵੇ ਮੋਹਣੀਆਂ ਮਨਮੋਹਣ ਸਰਗਾਮਨ ਪਿਆਲੇ
1: ਗਾਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ
0: ਗਾਵੇ ਜੋਤ ਮਹਾਵਰ ਸੂਰਾ ਗਾਵੇ ਖਾਣੀ ਚਾਰੇ
1: ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ
0: ਗਾਵਨ ਜੋਤ ਪਾਵਨ ਰਤੇ ਤੇ ਭਗਤ ਸਾਲੇ
1: ਹੋਰ ਕਿਤੇ ਗਾਵਨ ਸੇ ਮੈਂ ਚਿਤਨ ਆਵਣ ਨਾਨਕ ਗਿਆ ਵਿਚਾਰੇ
0: ਸੋਈ ਸੋਈ ਸਦਾ ਸਚ ਸਾਹਿਬ ਸਚਾ ਸਚੀ ਨਾਈ
1: ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ
0: ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ
1: ਕਰ ਕਰ ਵੇਖਿਆ ਕੀਤਾ ਆਪਣਾ ਜੋਤਿਸ ਦੀ ਵਡਿਆਈ
0: ਜੋਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ
1: ਸੋ ਪਾਤ ਸਾਹੋ ਸਹਾਂ ਪਾਤ ਸਾਹਿਬ ਨਾਨਕ ਰਹਿਣ ਕਿਥਾ ਕਾਲ ਕਵਾਈ ਕਾਇ ਜੁਗਤ ਡੰਡਾ ਪ੍ਰਤੀਤ ਆਦੇਸ ਤਿਸੈ ਆਦੇਸ ਭਗਤ ਗਿਆ ਦਿਆ ਭੰਡਾਰਨ ਕਟ ਕਟ ਵਾਜ

0: ਵੇਸ
1: ਇੱਕ ਦੋ ਜੀਵਮ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ
0: ਇੱਕ ਨਾਮ ਜਗਦੀਸ
1: ਇਹ ਤਰਾਹੇ ਪਤ ਪਵੜੀਆਂ ਚੜੀਏ ਹੋਏ ਅਕੀਸ
0: ਆਕਾਸ਼ ਕੀ ਗੀਟਾ ਇਰੀਸ
1: ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ।

0: ਨਾਨਕ ਉੱਤਮ ਨੀਚ ਨਕੋਏ
1: ਰਾਤੀ ਰੁਤੀ ਛੱਤੀ ਵਾਰ
0: ਪਵਨ ਪਾਣੀ ਅਗਨੀ ਪਾਤਾਲ
1: ਧਰਤੀ ਥਾਪ ਰਖੀ ਧਰਮਸਾਲ
0: ਵਿੱਚ ਜੀਅ ਜੁਗਤ ਕੇ ਰੰਗ
1: ਨਿਰਕੇ ਨਾਮ ਅਨੇਕ ਅਨੰਤ
0: ਕਰਮੀ ਕਰਮੀ ਹੋਏ ਵਿਚਾਰ
1: ਸੱਚਾ ਦਰਬਾਰ
0: ਤਿੱਥੇ ਸੋਹਣ ਪੰਚ ਪ੍ਰਵਾਨ
1: ਨਦਰੀ ਕਰਮ ਪਵੈ ਨੀਸਾਨ
0: ਕੱਚ ਪਕਾਈ ਉਥੇ ਪਾਏ
1: ਨਾਨਕ ਗਿਆ ਜਾਪੈ ਜਾਏ
0: ਧਰਮ ਖੰਡ ਕਾ ਇਹੋ ਧਰਮ
1: ਗਿਆਨ ਖੰਡ ਕਾ ਆਖੋ ਕਰਮ
0: ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ
1: ਮਹੇਸ਼
0: ਕਰਮ ਭੂਮੀ ਮਿਰ ਕੇਤੇ ਕੇਤੇ ਤੂੰ ਉਪਦੇਸ਼
1: ਕੇਤੇ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼
0: ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ
1: ਕੇਤੇ ਦੇਵ ਧਰਮ ਕੇਤੇ ਕੇਤੇ ਰਤਨ ਸੰਬੰਧ
0: ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ
1: ਕੇਤੀਆਂ ਸੁੱਚੀ ਸੇਵ ਕੇਤੇ ਨਾਨਕ ਅੰਤ ਨਾਂਤ
0: ਗਿਆਨ ਖੰਡ ਮਹਿ ਗਿਆਨ ਪ੍ਰਚੰਡ
1: ਨਾਦ ਵਿਨੋਦ ਕੋ ਆਨੰਦ
0: ਸਰਮ ਖੰਡ ਕੀ ਬਾਣੀ ਰੂਪ
1: ਕਾਰਜ ਕਰੀਐ ਬਹੁਤ ਅਨੂਪ
0: ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਘੜੀਏ ਸੁਰਤ ਮਤ ਮਨ ਬੁੱਧ
1: ਘੜੀਏ ਸਰਾ ਸਦਾ ਕੀ ਸੁਧ
0: ਕਰਮ ਖੰਡ ਕੀ ਬਾਣੀ ਜੋਰ
1: ਹੋਰ ਨ ਕੋਈ ਹੋਰ
0: ਜਿਥੈ ਜੋਤ ਮਹਾਬਲ ਸੂਰ
1: ਰਾਮ ਰਹਿਆ ਭਰਪੂਰ
0: ਜਿਥੈ ਸੀਤੋ ਸੀਤਾ ਮਹਿਮਾ ਮਾਹੇ
1: ਤਾਕੇ ਰੂਪ ਨ ਕਥਨੈ ਜਾਹੇ
0: ਨਾ ਉਹ ਮਰੇ ਨਾ ਠਾਗੈ ਜਾਹੇ
1: ਨਿਰਗੈ ਰਾਮ ਸਹਿ ਮਨ ਮਾਹੇ
0: ਜਿਥੇ ਭਗਤ ਵਸਹਿ ਕੇ ਲੋ
1: ਆਨੰਦ ਸਚਾ ਮਨ ਸੋਏ
0: ਸੱਚ ਖੰਡ ਵਸੈ ਨਿਰੰਕਾਰ
1: ਕਰ ਕਰ ਵੇਖੈ ਨਦ ਨਿਹਾਰ
0: ਜਿਥੈ ਖੰਡ ਮੰਡਲ ਵਰ ਭੰਡ
1: ਏਕੋ ਕਥੈ ਤੈਂਤਰਾਂਤ
0: ਜਿਥੇ ਲੋ ਲੋ ਆਕਾਰ ਵੇਖੈ ਵਿਗਸੈ ਕਰ ਵਿਚਾਰ
1: ਨਾਨਕ ਕਥਨਾ ਕਰੜਾ ਸਾਰ
0: ਜਤ ਪਹਾਰਾ ਧੀਰਜ ਸੁਨਿਆਰ ਖਲਾ ਅਗਨ ਤਪਤਾਓ
1: ਭਾਂਡਾ ਪਾਓ ਜਤ ਟਾਲ
0: ਘੜੀਏ ਸ਼ਬਦ ਸੁਚੀ ਟਕਸਾਲ

ब्रह्म स्वरूप के अनुभव अनु

0: ਓਮਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਉ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਦਾਨ ਕੇ ਦੇਖ ਫਿਰਿਓ ਕਰ ਜੋਧ ਜਿਤੀ ਕੇ
1: ਸੂਰ ਸਰਾਧਨ ਸੁਧ ਸਦਾਤੇ ਖਾਨ ਸਮੂਹ ਅਨੇਕ ਮਤੀ ਕੇ
0: ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਹੂ ਨ ਦੇਖੀਏ ਤੇ ਪ੍ਰਾਣ ਪਤੀ ਕੇ
1: ਸ੍ਰੀ ਭਗਵਾਨ ਕੀ ਭਾਈ ਕਿਰਪਾ ਹੋ ਏਕ ਕਰਤੀ ਅਨੇਕ ਰਤੀ ਕੇ
0: ਬਾਤੇ ਮਤੰਗ ਜਰੇ ਜਰ ਸੰਗ ਅਨੂਪ ਅਤੰਗ ਸੁਰੰਗ ਸਵਾਰੇ
1: ਕੋਟ ਤਰੰਗ ਪ੍ਰੰਗ ਸੇ ਸੂਦਤ ਪੌਣ ਕੇ ਗਾਨ ਕੋ ਜਾਤ ਨਿਵਾਰੇ
0: ਭਾਰੀ ਭਰਾਨ ਕੇ ਭੂਪ ਬਲੀ ਬਦਨ ਆਵਤ ਸੀਸ ਨ ਜਾਤ ਵਿਚਾਰੇ
1: ਇਤੇ ਭੇ ਤੋ ਕਹਾ ਪੈ ਭੂਪਤ ਅੰਤ ਕੋ ਨਾ ਕੇ ਹੀ ਪਾਏ ਪਧਾਰੇ
0: ਜੀਤ ਫਿਰੇ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ
1: ਅੰਜਤ ਗੂੜ ਗਜਾਨ ਕੇ ਸੁੰਦਰ ਹਿੰਸ ਥੀ ਹੈ ਰਾਜ ਹਜਾਰੇ
0: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ
1: ਸ੍ਰੀਪਤ ਸ੍ਰੀ ਭਗਵਾਨ
0: ਤੀਰਥ ਨਾਨ ਦਿਆ ਦਮ ਦਾਨ ਸੰਜਮ ਨੇਮ ਅਨੇਕ ਵਸੇਖ ਹੈ
1: ਹੁਣ
0: ਹਾਰ ਜਤੀ ਜਤ ਧਾਰ ਸਵੈ ਸਵਿਚਾਰ ਹਜ਼ਾਰ ਦੇਖੈ
1: ਸ੍ਰੀ ਭਗਵਾਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ
0: ਸਦ ਸਪਾਹ ਦੁਰੰਤ ਦਬਾ ਸਸਾਜ ਸਨਾ ਦਰਜਾਂਦ ਲੈਂਗੇ
1: ਹਰੀ ਮਾਨ ਪਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੈਂਗੇ
0: ਤੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ
1: ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾਨ ਚਲੈਂਗੇ
0: ਵੀਰ ਪਾਰ ਬੜੇ ਬਰਿਆਰ ਅਵਚਾਰ ਸਾਰ ਕੇ ਧਾਰ ਬਛਈਆ ਪੁਨ ਪ੍ਰਤਾਪਨ ਬਾਲ ਜੇਤ ਤੁਨ ਪਾਪਨ ਕੇ ਬਹੁ ਪੁੰਜਿਤ ਖਪੈਂਗੇ ਮਾਨਵ ਇੰਦ੍ਰ ਗਜੇਂਦਰ ਨਰਾਧਿਪ ਜੋ ਤ੍ਰਿਲੋਕੋ ਰਾਜ ਕਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸ਼੍ਰੀਪਤ ਅੰਤ ਫਸੇ ਜਮ ਫਾਸ ਪਰੇਂਗੇ
1: ਜੇ ਨਰ ਸ਼੍ਰੀਪਤ ਕੇ ਪ੍ਰਸ ਹੈ ਭਗ ਤੇ ਨਰ ਫੇਰ ਨ ਦੇ ਤਰੇਂਗੇ
0: ਕਹਾ ਭਇਓ ਦਉ ਲੂਚਨ ਮੂੰਦ ਕੇ ਬੈਠ ਰਖਿਓ ਬੈਠ ਰਹੋ ਪਕ ਧਿਆਨ ਲਗਾਇਓ
1: ਨਾਥ ਫਿਰਿਓ ਜੀ ਸਾਂ ਸਮੁੰਦਰ ਲੋਕ ਗਏ ਪਰ ਲੋਕ ਆਇਓ
0: ਬਾਸ ਕਿਉਂ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ
1: ਸਾਚ ਕਹੋ ਸੁਣ ਲਿਓ ਸੋ ਬੈਜਨ ਪ੍ਰੇਮ ਕੀ ਹੋ ਤਨ ਹੀ ਪ੍ਰਭ ਪਾਇਓ
0: ਕਾਹੁਲੇ ਪਾਹਨ ਪੂਜ ਧਰਿਓ ਸਿਰ ਕਾਹੁਲੇ ਰਿੰਗ ਗਰੇ ਲਟਕਾਇਓ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਕੀ ਸਾਹਿਬ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬੀਰ ਪਾਤਸ਼ਾਹ ਬੇਨਤੀ ਚੌਪਈ, ਹਮਰੀ ਕਰੋ ਹੱਥ ਦੇ ਰਸ਼ਾ,
1: ਪੂਰਨ ਹੋਏ ਚਿਤ ਕੀ ਇੱਛਾ,
0: ਤਬ ਚੰਨਨ ਮਨ ਰਹੇ ਹਮਾਰਾ,
1: ਆਪਣਾ ਜਾਨ ਕਰੋ ਪ੍ਰਤਪਾਰਾ,
0: ਹਮਰੇ ਦੁਸ ਸਬੈ ਤੁਮ ਗਾਵੋ,
1: ਆਪ ਹਾਤੇ ਮੋਹਿ ਬਚਾਵੋ,
0: ਸੁਖੀ ਬਸੈ ਮੋਹ ਰੋ ਪਰਵਾਰਾ,
1: ਸੇਵਕ

0: ਜਾਏ ਬਸਾਰਾ
1: ਹੈ ਸਦਾ ਪ੍ਰਥਮ ਸੰਸਾਰਾ
0: ਇੱਕ ਹੈ ਰੂਪ ਅਨੂਪ ਸਰੂਪਾ
1: ਰੂਪਾ
0: ਅੰਦਰਜ ਜੇਰਜ ਸੇ ਤਚਕੀਨੀ
1: ਪ੍ਰਖਾਣ ਬਹੁਲ ਰਸ ਦੀਨੀ
0: ਮੋਹ ਫੋ ਰਾਜਾ ਹੋਇ ਬੈਠਾ
1: ਸਿਮਟ ਭਇਓ ਸੰਕਰ ਬੈਠਾ
0: ਸਗਰੀ ਸ੍ਰਿਸ਼ਟ ਦਿਖਾਇ ਚੰਪਵ
1: ਆਜ ਬਾਸ ਰੂਪ ਸਿਆਪਵ
0: ਅਬ ਰੱਛਾ ਮੇਰੀ ਤੁਮ ਕਰੋ
1: ਸਿੱਖਿਓ ਵਾਰ ਸਿੱਖ ਸੰਕਰੋ
0: ਦੁਸ਼ਟ ਜਿਤੇ ਉਤਪਤ

0: ਕੁਰਬਾਨ ਕੀਤਾ ਤੇ ਸੇ ਬਿਟੋ ਜਨਮੋ ਮਿੱਠਾ ਲਾਇਆ।
1: ਹੇ
0: ਮਨ ਪਿਆਰਿਆ ਤੂੰ ਸਦਾ ਸਰ ਸੰਭਾਲਿਆ,
1: ਇਹੋ ਕੰਮ ਤੂੰ ਦੇਖਦਾ ਚੱਲੇ ਨਾ ਹੀ ਤੇਰੇ ਨਾਲ
0: ਸਾਥ ਤੇਰੇ ਚੱਲੇ ਨਾ ਹੀ ਤੇ ਸਨਾ।

0: ਪਿਤਾ ਸਨਮੁਖ ਸਿੱਖ ਕੋਈ ਜਿਉ ਰਹੇ ਗੁਰਨਾਲੇ
1: ਗੁਰ ਕੇ ਚਰਨ ਹਿਰਦੇ ਧਿਆਇ ਅੰਤਰ ਆਤਮਾ ਸਮਾਲੇ
0: ਆਪ ਸ਼ਰ ਸਦਾ ਰਹੇ ਪਰਨੇ ਗੁਰਬਿਨ ਅਵਨਾ ਜਾਣੇ ਕੋਏ
1: ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
0: ਜੇਕਰ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਏ
1: ਪਾਵਾ ਮੁਕਤ ਨਾ ਹੋ ਸਕੇ ਕੋਈ ਪਿੱਛੋ ਵਿਗਿਆ ਜਾਏ
0: ਅਨੇਕ ਜੁਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ
1: ਫਿਰ ਮੁਕਤ ਪਾਏ ਲਾਗ ਜਨੀ ਸਤਿਗੁਰ ਸਭ ਸੁਣਾਏ
0: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ
1: ਆਓ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਓ ਸੱਚੀ ਬਾਣੀ
0: ਬਾਣੀ ਤਾਂ ਗਾਓ ਗੁਰੂ ਕਿਹੜੀ ਬਾਣੀ ਹੈ ਸਰਬਾਣੀ
1: ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨੈ ਸਮਾਣੀ
0: ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰਕ ਬਾਣੀ
1: ਕਹਿ ਨਾਨਕ ਸਦਾ ਗਾਓ ਇਹ ਸੱਚੀ ਬਾਣੀ
0: ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ
1: ਬਾਣੀ ਤਾਂ ਕੱਚੀ ਸਤਿਗੁਰ ਬਾਝੋ ਹੋਰ ਕੱਚੀ ਬਾਣੀ
0: ਕਹਿਤੇ ਕੱਚੇ ਸੁਣਦੇ ਕੱਚੇ ਕੱਚੀ ਆਗ ਗਾਣੀ
1: ਹਰ ਹਰ ਨਿਤ ਕਰੇ ਦਸਨਾ ਕਿਆ ਕਛੁ ਨ ਜਾਣੀ
0: ਚੇਤ ਜਨ ਕਾ ਹਿਰ ਲਿਆ ਮਾਇਆ ਬੋਲਣ ਪੇ ਰਵਾਣੀ
1: ਕਹਿ ਨਾਨਕ ਸਤਿਗੁਰ ਬਾਝੋ ਹੋਰ ਕੱਚੀ ਬਾਣੀ
0: ਗੁਰ ਕਾ ਸਭ ਰਤਨ ਹੈ ਹੀਰਾ ਜਿਤ ਚੜਾਓ
1: ਸਬਦ ਰਤਨ ਜਿਤ ਮਨ ਲਾਗਾ ਇਹ ਹੋਵਾ ਸੁਣਾਓ
0: ਸਬਦ ਸਿੱਧੀ ਮਨ ਮਿਲਿਆ

0: ਹੁਕਮ ਕਰਮਕ ਜਿਸਨੂੰ ਆਪ ਕਰੇ ਸੋ ਹੋਵੇ ਇਕਸ ਸਿਉ ਲਵਲਾਏ
1: ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ
0: ਸਿਮਰਤ ਸਾਸਤਰ ਪੰਪਾਪ ਵਿਚਾਰ ਦੇ ਤਿੱਥੇ ਸਾਰ ਨਾ ਜਾਣੀ
1: ਤੱਤੇ ਸਾਰ ਨਾ ਜਾਣੀ ਗੁਰੂ ਬਾਝੋ ਤੱਤੇ ਸਾਰ ਨਾ ਜਾਣੀ
0: ਤੇਹੀ ਗੁਣੀ ਸੰਸਾਰ ਪਰਮ ਸੁੱਤੇ ਸੁੱਤੇ

0: ਆਇਆ ਜਗਤ ਦਿਖਾਇਆ
1: ਗੁਰ ਪ੍ਰਸਾਦੀ ਬੁਝਿਆ ਚਲਤ ਹੋਆ ਚਲਤ ਨਦਰੀ ਆਇਆ
0: ਕਹਿ ਨਾਲ ਸ਼ਿਸ਼ਕਾ ਮੋਹ ਰਚਿਆ ਜੋਤ ਰਾਖੀ ਤਾਤੂ ਜਗ ਮੈਂ ਆਇਆ
1: ਮਨ ਚਾਉ ਪਾਇਆ ਪ੍ਰਭ ਆਗਮ ਸੁਣਿਆ
0: ਹਰ ਮੰਗ ਗਉ ਸਖੀ ਗ੍ਰਹਿ

0: ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ
1: ਕਹਿ ਨਾਨਕ ਸਰੀਰ ਪ੍ਰਮਾਣ ਹੋਆ ਜਿਨ ਸਤਿਗੁਰ ਸਿਉ ਚਲਾਇਆ
0: ਇਹ ਨਿਤਰੋ ਮੇਰੇ ਹਰ ਤੁਮੇ ਜੋਤ ਤਰੀ ਹਰ ਬਿਨ ਅਵਨਾ ਦੇਖੋ ਕੋਈ
1: ਹਰ ਬਿਨ ਅਵਨਾ ਦੇਖੋ ਕੋਈ ਨਗਰੀ ਹਰ ਨਿਹਾਲਿਆ
0: ਇਹ ਵੇ ਸੰਸਾਰ ਤੁਮ ਦੇਖਦੇ ਉਹ ਹਰ ਕਾ ਰੂਪ ਹੈ ਰੂਪ ਨਦਰੀ ਆਇਆ
1: ਗੁਰ ਪ੍ਰਸਾਦੀ ਪੁੱਜਿਆ ਤਾਂ ਵੇਖ ਹਰ
0: ਕਹਿ ਨਾਨਕ ਇਹ ਨਿਤਰ ਆਂਸੇ ਸਤਿਗੁਰ ਮਿਲੇ ਦਿਵ ਦਿਸ਼ਟ ਹੋਈ
1: ਸੱਚੇ
0: ਸੁਣਨੇ ਨੂੰ ਪਠਾਏ ਸ੍ਰੀ ਲਾਏ।

0: ਵਾਹਿਗੁਰੂ ਜੀ ਕੀ ਫਤਿਹ।
1: ਆਖਰ ਤੁਮ ਪਹਿ ਅਰਦਾਸ ਯੋ ਪਿੰਡ ਸਭ ਤੇਰਾ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਗਨੇਰੇ, ਕੋਈ ਨ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੇ ਤਾਰੀ, ਤੁਮ ਤੇ ਹੋ ਇਸ ਆਗਿਆ।

ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਏ ਕਰ ਨੌਨੇ ਜਾਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਿਤਾ ਪੰਥ ਦਿਵਾਲੀ ਅੰਮ੍ਰਿਤ ਦੇ ਦਾਤੇ ਸ਼ਮਸ਼ੇਰ ਬਹਾਦਰ ਜੀਓ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਿਕ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਾਗਦੀ ਜੋਤ ਜਾਹਰਾਜ ਹੂਰ ਹਾਜ ਰਾਹ ਹਜੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬੱਤ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਏ ਤੇਗ ਵਾਹੀ ਧਰਮ ਹਿੱਤ ਸੀਸ ਦਿੱਤੇ ਤਿਨਾ ਗੁਰੂ ਦੇ ਪ੍ਰੇਮੀਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰਿਆ ਪਾਪੇ ਆਣੇ ਰਾਸ ਤੇ ਸਹਿ ਅੱਗੇ ਨਾਨਕਾ ਖਿਲੇ ਕੀਚੇ ਅਰਦਾਸ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦਾ ਮਨ ਨੀਵਾ ਮਤ ਉੱਚੀ ਮਤ ਪਤਾ ਰੱਖ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾ ਵਿੱਚ ਤਾਵਨ ਕਾ ਸਦਕਾ ਸਰਬ ਸੁੱਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਗੁਰਮਤ ਦਾਨ ਬੁੱਧ ਬਵੇਕ ਰਹਿਤ ਰੱਛਿਆ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰ ਮੇਲੇ ਬੋਲੋ ਜੀ ਸ੍ਰੀ ਅਕਾਲ ਤਖ਼ਤ ਜੀ ਸੰਤੋਖ ਸਰ ਜੀ ਬਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬੌਲੀ ਜੀ ਸ਼੍ਰੀ ਗੋਇੰਦਵਾਲ ਜੀ ਦੇ ਇਸ਼ਨਾਨ ਦਰਸ਼ਨ ਦੀ ਦਾਰ ਮੇਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮੇ ਜੀ ਦਮਤਾਣ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਜੀ ਦਿੱਲੀ ਮੇ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮਿਲੇ ਬੋਲੋ ਜੀ ਬਿਭੌਰ ਸਾਹਿਬ ਜੀ ਪੰਨੇ ਸਾਹਿਬ ਜੀ ਕਪਾਲ ਮੋਚਨ ਜੀ ਰਣਮੋਚਨ ਜੀ ਨਾਨਕ ਮੱਤੇ ਜੀ ਤਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੁਰੂਆਂ ਦੀ ਲਾਡਲੀਆਂ ਫੌਜਾਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਰਬੱਤ ਸਮੂਹ ਖਾਲਸੇ ਪੰਥ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਹੇ ਗੁਰੂ ਬੋਲੋ ਜੀ ਬੋਲੋ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੰਜ ਬਾਣੀਆਂ ਦੇ ਨਿਤਨੇਮ ਦੀ ਅਰਦਾਸ ਹੈ ਜੀ ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਨੇ ਆਪ ਜੀ ਜਾਣ ਬੱਚੇ ਸਮਝ ਕੇ ਮਾਫ਼ ਕਰੋ ਪਿਛਲੇ ਅਵਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ ਅੱਗੇ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਦੀ ਬਲ ਬੁੱਧੀ ਆਪ ਜੀ ਨੇ ਹੀ ਬਖਸ਼ਣੀ ਜੀ ਗੁਰੂ ਗਰੀਬ ਨਿਵਾਜ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਜੀ ਦੀ ਦੇਗਾਂ ਸੱਜ ਕੇ ਹਾਜ਼ਰ ਹਨ ਆਪ ਜੀ ਨੂੰ ਭੋਗ ਲੱਗਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਆਪ ਜੀ ਦਾ ਪ੍ਰਸ਼ਾਦ ਸਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ ਦੀਵਾਨਾਂ ਦੀ ਸਮਾਪਤੀ ਲਈ ਸ਼੍ਰੀ ਮੁਖਵਾਕ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਗੁਰੂ ਗਰੀਬ ਨਿਵਾਜ ਆਪ ਜੀ ਦੇ ਬੱਚਿਆਂ ਦਾ ਗੁਰਮਤਿ ਕੈਂਪ ਦੇ ਅੱਠਵੇਂ ਦਿਨ ਦੀ ਆਰੰਭਤਾ ਦੀ ਅਰਦਾਸ ਹੈ ਜੀ ਬੱਚਿਆਂ ਨੂੰ ਸਿਖਾਉਣ ਦੀ ਬਲ ਬੁੱਧੀ ਬਖਸ਼ੋ ਗੁਰੂ ਗਰੀਬ ਨਿਵਾਜ ਆਪਣੇ ਸਾਜੇ ਨਿਵਾਜ ਖਾਲਸੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਣੀ ਹਰ ਮੈਦਾਨ ਫਤਿਹ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮਹਿਲੇਹ, ਰਾਜ ਕਰੇਗਾ ਖਾਲਸਾ, ਆਕੀ ਰਹਿ ਨ ਕੋਏ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਏ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸ ਉਤਰੇ ਪਾਰ, ਜੋ ਸ਼ਿਰ ਦਾਖਨ ਸਿਮ ਦੇ, ਗੁਰੂ ਪਾਰ ਉਤਾਰਨ ਹਾਰ।

ਦਿਆਲ ਪੁਰਖ ਮਿਹਰਵਾਨ ਹਰਨ ਵਰਨਾ ਹਰ ਨਾਨਕ ਸੱਚ ਵਖਾਣੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕਿਹਾ ਤਾਂ ਦੂਸਰਾ ਹਫਤੇ ਦੇ ਤੀਸਰਾ ਦਿਨ ਆ। ਅੱਜ ਤੁਸੀਂ ਕੱਲ ਤੁਸੀਂ ਸਾਰੇ ਜਾਣੇ ਵਧੀਆ ਬਿਹੇਵ ਕੀਤਾ ਸੀ, ਤਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਕੁਛ ਗਲਤ ਚੀਜ਼ਾਂ ਨਹੀਂ ਸੀ ਕੀਤੀਆਂ। ਬਸ ਕੱਲ ਜਦੋਂ ਤੁਸੀਂ ਡਹਿਰਾ ਸਾਫ਼ ਕਰਦੇ ਪਏ ਸੀ ਉੱਪਰ ਕਮਰੇ 'ਚ, ਉਦੋਂ ਤੁਸੀਂ ਥੋੜ੍ਹੇ ਲਾਊਡ ਰਾਡੀ ਹੋ ਗਏ ਸੀ, ਤਾਂ ਅਸੀਂ ਚਾਹੁੰਦੇ ਵੀ ਤੁਸੀਂ ਉਹਨੂੰ ਚੇਂਜ ਕਰਕੇ ਅੱਛੇ ਬੱਚੇ ਬਣੇ, ਠੀਕ ਆ। ਤਾਂ ਫਿਰ ਅੱਜ ਨੇ ਅਨਾਊਂਸਮੈਂਟ ਛੋਟੇ ਆ, ਹੋਰ ਨਵਾਂ ਨਹੀਂ ਹੈਗਾ, ਪਰ ਅਸੀਂ ਤੁਹਾਨੂੰ ਬਸ ਥੈਂਕ ਯੂ ਕਹਿਣਾ ਚਾਹੁੰਦੇ ਹਾਂ, ਠੀਕ ਆ। ਹਜੇ ਸਮਾਪਤੀ 2-3 ਮਿੰਟ ਵਿੱਚ ਅਸੀਂ ਕਰਾਂਗੇ, ਫਿਰ ਉਨੀ ਦੇਰ ਤੱਕ ਅਸੀਂ ਵਾਹਿਗੁਰੂ ਦਾ ਸਿਮਰਨ ਕਰਾਂਗੇ, ਠੀਕ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸੈਕਿੰਡ ਰੁਕ ਜਾਓ, ਜਦੋਂ ਹੁਣ ਤੁਸੀਂ ਜਦੋਂ ਤੁਹਾਡੀ ਸਮਾਪਤ ਹੋ ਜਾਣੀ ਹੈ ਤਾਂ ਤੁਸੀਂ ਬਾਹਰ ਜਾਣਾ, ਆਰਾਮ ਦੇ ਨਾਲ ਜਾਇਓ ਪਲੀਜ਼, ਠੀਕ ਹੈ ਬੱਚਿਓ।
1: ਇੱਕ ਇਨ ਵਨ ਲਾਈਨ, ਸੋ ਜਿਹੜੇ ਅੱਗੇ ਬੈਠੇ ਆ ਤੁਸੀਂ ਪਹਿਲਾਂ ਉੱਠ ਕੇ ਜਾਓ, ਫਿਰ ਸੈਕਿੰਡ ਲਾਈਨ ਉੱਠ ਕੇ ਜਾਓ, ਫਿਰ ਆਪਾਂ ਤੁਹਾਨੂੰ ਡਿਸਮਿਸ ਕਰਾਂਗੇ ਵਨ ਬਾਈ ਵਨ, ਠੀਕ ਆ। ਹਾਂਜੀ ਬੋਲੋ, ਠੀਕ ਆ। ਤੁਸੀਂ ਆਰਾਮ ਨਾਲ ਬ੍ਰੈਕਫਾਸਟ ਖਾ ਕੇ ਆ ਜਾਓ, ਠੀਕ ਹੈ। ਕਲਾਸ ਮੈਂ ਤੁਹਾਨੂੰ ਦੇਖਣਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵਨ ਬਾਈ ਵਨ ਕਿਹਾ। ਹਾਂਜੀ ਹਾਂਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਭਾਗ ਜੋੜੀ ਦਾ, ਸੇਵਕ ਪਰਿਵਾਰ, ਬੱਚਿਆਂ ਦਾ ਸ਼ੁਭ ਨਮਸਕਾਰ ਗੁਰੂ ਮਹਾਰਾਜ ਦੀ ਜ਼ੋਰ ਚ ਹੁਣ ਜਾ ਰਹੇ ਹਨ। ਬੱਚਾ ਤੇ ਬੱਚੀ ਦੋਨੋਂ ਜਾਣੇ ਖੜੇ ਹੋਣਗੇ ਅਤੇ ਉਹਨਾਂ ਦੇ ਮਾਤਾ ਪਿਤਾ ਖੜੇ ਹੋਣਗੇ, ਬਾਕੀ ਸੰਗਤ ਇਸ ਤਰ੍ਹਾਂ ਸਜੀ ਰਹੇ ਜੀ। ਸ਼ੁਭ ਨਮਸਕਾਰ ਦੀ ਆਰੰਭਤਾ ਵਾਸਤੇ ਅਰਦਾਸ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਸਾਹਿਬ ਜੀਓ ਜੈਸਾ ਸਤਿਗੁਰੂ ਸੁਣੀਂਦਾ ਤੈਸੋ ਹੀ ਮੈਂ ਡੇਟ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਟ ਕਹੋ ਟਲ ਗੁਰੂ ਸੇਵਿਆ ਐਨ ਸੋ ਸਹਿਜ ਸੁਪਾਏ ਦਰਸ਼ਨ

ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਰਾਮ ਦਾ ਪਾਠ ਭਾਈ ਸਾਹਿਬ ਜੀ ਪਾਠ ਕਰਨਗੇ, ਦਾਸਾਂ ਨੇ ਜਥਾ ਗਾਇਨ ਕਰੇਗਾ। ਸੁਭਾਗ ਜੋੜੀ ਨੇ ਹਰ ਨਾਮ ਦਾ ਪਾਠ ਸਰਵਣ ਕਰਕੇ ਗੁਰੂ ਮਹਾਰਾਜ ਮੱਥਾ ਟੇਕਦਿਆਂ ਹੋਇਆ ਗੁਰੂ ਮਹਾਰਾਜ ਨੂੰ ਆਪਣੇ ਸੱਜੇ ਬੰਨੇ ਪਰਿਕਰਮਾ ਕਰਦੇ ਹਨ, ਇਸੇ ਤਰ੍ਹਾਂ ਹੀ ਸਰਲਾਵਾਂ ਲੈਣੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ, ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਹੈ, ਕਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ, ਦੇਗ ਚਲਾਈ ਤੇਗ ਵਾਹੀ ਦੇ ਕੇ ਅਨਟ ਕੀਤਾ, ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਨਿਰਾ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੁਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤੇ ਇਹਨਾਂ ਦੀ ਕਮਾਈ ਦਾ ਧਿਆਨ

ਵਾਹਿਗੁਰੂ ਵਾਹਿਗੁਰੂ ਚੇਤਾ ਆਵੇ ਚੇਤਾਵਨ ਗਾ ਸਦਕਾ ਸਰਬ ਸੁਖੋ ਵੈ ਜਾ ਜਾਂ ਖਾਲਸਾ ਜੀ ਸਾਹਿਬ ਦਾ ਤਰ ਛਹਿ ਰਹਿ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ

ਸਾਹੀ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮ ਹੈ ਜਿਨ੍ਹਾਂ ਦਾ ਪੰਥ ਨੂੰ ਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਆ ਨੇ, ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖੇ ਕਰ ਨਾਮ ਦੇ ਮੇਰੇ ਮਨ ਤਨ ਸੀਤਲ ਹੋਏ, ਜਿਸ ਕੋ ਪੂਰਬ ਲਿਖਿਆ ਤੈਨੂੰ ਸਤਿਗੁਰੂ ਚਰਨ ਕੇ ਦਰ ਕਰ, ਸੇਵਕ ਪਰਿਵਾਰ ਮਨਿੰਦਰਪਾਲ ਸਿੰਘ ਜੀ, ਆਸ਼ਾ ਸਿੰਘ, ਇਹਨਾਂ ਦੇ ਬੇਟੇ ਜਸਵਿੰਦਰਪਾਲ ਸਿੰਘ ਅਤੇ ਬਲਵੀਰ ਸਿੰਘ, ਕੈਲਾਸ਼ ਕੌਰ, ਇਹਨਾਂ ਦੀ ਬੱਚੀ ਤਰਨਦੀਪ ਕੌਰ, ਜਸਵਿੰਦਰਪਾਲ ਸਿੰਘ ਦਾ ਸ਼ੁਭ ਆਨੰਦ ਕਾਰਜ ਤਰਨਦੀਪ ਕੌਰ ਨਾਲ ਆਪ ਜੀ ਦੀ ਹਜੇ ਸੰਪੂਰਨਤਾ ਹੋਈਆਂ ਹਨ। ਕਿਰਪਾ ਕਰਨੀ ਆਪ ਜੀ ਦੋਨਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਪ੍ਰਿਆਥ ਰੱਖਣਾ, ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਪ੍ਰਿਆਥਨ ਪੁਰਾ, ਸੁੱਖ ਸ਼ਾਂਤੀ ਚੜ੍ਹਦੀ ਕਲਾ ਵਿੱਚ ਬਹੁਤ ਇਤਫਾਕ ਪਿਆਰ ਇਹ ਭਾਵਨਾ ਬਖਸ਼ਿਸ਼ ਕਰਨੀਆਂ, ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰ ਨੂੰ ਆਪ ਜੀ ਸੁਣਨ ਵਾਲੇ ਭੇਟ ਕਰਨ ਦੀ ਕਾਰ ਕਰਨੇ, ਦੇਖ ਸਜ ਕੇ ਹਾਜ਼ਰ ਦਰ ਪਰਿਵਾਰ ਨਵੇਂ ਪਰਿਵਾਰ ਨੇ ਪ੍ਰਸ਼ਾਦ ਵਰਤਾਉਣ ਦੀ ਅੱਗੇ ਬਖਸ਼ੋ, ਸ਼ੁਭ ਆਨੰਦ ਕਾਰ ਜੀ ਕੀ ਅਰਦਾਸ, 6 ਪੌੜੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀਆਂ, ਗੁਰਮਤਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ ਸ੍ਰੀ ਮੁਖ

ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਉਹ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਰੁਪਏ ਦੀ ਲੈਣ ਜੀ। ਦੋਵਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ। ਗੁਰੂ ਸਾਹਿਬ ਚੜ੍ਹਦੀ ਕਲਾ ਤਨ ਵਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਦੋਹਾਂ ਪਰਿਵਾਰਾਂ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਵਧਾਈਆਂ। ਗੁਰੂ ਸਾਹਿਬ ਕਿਰਪਾ ਕਰਨ, ਦੋਵਾਂ ਪਰਿਵਾਰਾਂ ਦੇ ਸਿਰਾਂ ਦੇ ਉੱਤੇ ਚੜ੍ਹਦੀ ਕਲਾ ਤੰਦਰੁਸਤੀ ਦੇ ਰੁਕ ਤੇ ਦਾ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਵਿਆਹ ਦੀਆਂ ਰਸਮਾਂ ਸੰਪੰਨ ਹੋਈਆਂ ਆਪ ਦੋਵਾਂ ਪਰਿਵਾਰਾਂ ਨੂੰ। ਹੁਣ ਆਪ ਕਿਰਪਾ ਕਰਕੇ ਪ੍ਰਸ਼ਾਦ ਲੈਣ ਉਪਰੰਤ ਗੁਰੂ ਕੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਜਿੰਨੀ ਦੇਰ ਤੱਕ ਦੇਗ ਵਰਤਾਉਂਦੇ ਨੇ ਆਪਾਂ ਉਨੀ ਦੇਰ ਤੱਕ ਸਿਮਰਨ ਨਾਲ ਜੁੜਦੇ ਹਾਂ ਜੀ।

ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾਂ ਲਾਣੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਸਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦੇ ਲਾਇਆ, ਮੋਲਤ ਪੁੰਨੀ ਪਾਈ ਭਰੀ, ਜਾਨੀ ਜਿਹੜਾ ਘੱਤ ਚਲਾਇਆ, ਜਾਨੀ ਘੱਤ ਚਲਾਇਆ, ਲਿਖਿਆ ਆਇਆ ਰੁਨੇ ਵੀਰ ਸਭਾਏ। ਕਾਇਆ ਹੰਸ ਥੀਆ ਵਿਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ, ਜਿਹਾ ਲਿਖਿਆ ਤਿਹਾ ਪਾਇਆ, ਜਿਹਾ ਪੁਰਬ ਕਮਾਇਆ। ਧੰਨ ਸਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦੇ ਲਾਇਆ। ਸਾਹਿਬ ਸਿਮਰੋ ਮੇਰੇ ਭਾਈ, ਉਹ ਸਭਨਾ ਇਹੋ ਪਿਆਣਾ, ਇੱਥੇ ਤੰਦਾ ਕੂੜਾ ਚਾਰ, ਦਾਹ ਅੱਗੇ ਸਰ ਪਰ ਜਾਣਾ, ਅੱਗੇ ਸਰ ਪਰ ਜਾਣਾ ਜਿਉ ਮਹਿਮਾਣਾ। ਕਾਹੇ ਗਰਬ ਕੀ ਜੈ, ਜਿੱਤ ਸੇਵੈ ਦਰਗੇ ਸੁਖ ਪਾਈਏ, ਨਾਮ ਤਿਸੇ ਗਾ ਲੀਜੈ। ਆਗੇ ਹੁਕਮ ਨਾ ਚੱਲੇ ਮੂਲੈ, ਸਿਰ ਸਿਰ ਕਿਆ ਵਿਹਾਣਾ। ਸਾਹਿਬ ਸਿਮਰੋ ਮੇਰੇ ਭਾਈ, ਉਹ ਸਭਨਾ ਇਹੋ ਪਿਆਣਾ, ਜੋ ਤਿਸ ਭਾਵੇ ਸਮਰੱਥ, ਸੋ ਥੀ ਲੜਾਇਓ ਸੰਸਾਰੋਂ। ਜਲ ਥਲ ਮਈਲ ਰਵ ਰਿਆ, ਸਾਚੜਾ ਸਿਰਜਨਹਾਰੋ, ਸਾਚਾ ਸਿਰਜਨਹਾਰੋ, ਲਾਖੇ ਪਾਰੋ, ਤਾਂ ਕਾਂਤ ਨਾ ਪਾਇਆ, ਆਇਆ ਤਿਨਕਾ ਸਫਲ ਭਇਆ ਹੈ, ਇੱਕ ਮਨ ਜਿਨੀ ਧਿਆਇਆ। ਢਾਹੇ ਢਹਾ ਸਾਰੇ ਆਪੇ ਹੁਕਮ ਸਵਾਰਨ ਹਾਰੋ, ਜੋ ਤਿਸ ਭਾਵੇ ਸਮਰੱਥ, ਸਿਓ ਥੀ ਇਹ ਲੜਾਇਓ ਸੰਸਾਰੋ। ਨਾਨਕ ਰੁਨਾ ਬਾਬਾ ਜਾਣੀਏ, ਜੇ ਰੋਵੇ ਲਾਏ ਪਿਆਰੋ, ਬਾਲੇ ਵੇ ਕਾਰਨ ਬਾਬਾ ਰੋਈਏ, ਰੋਵਣ ਸਗਲ ਵਿਕਾਰੋ। ਰੋਵਣ ਸਗਲ ਵਿਕਾਰੋ, ਗਾਫਲ ਸੰਸਾਰੋ, ਮਾਇਆ ਕਾਰਨ ਰੋਵੇ, ਚੰਗਾ ਮੰਦਾ ਕਿਸ ਸੂਜੇ ਨਾਹੀ, ਉਹ ਤਨੇ ਵੈ ਖੋਵੇ, ਇੱਥੇ ਆਇਆ ਸਭ ਕੋ ਜਾਸੀ, ਕੂੜ ਕਰੋ ਹੰਕਾਰੋ। ਨਾਨਕ ਰੁਨਾ ਬਾਬਾ ਜਾਣੀਏ, ਜੇ ਰੋਵੇ ਲਾਏ ਪਿਆਰੋ, ਵਡਹੰਸ ਮਹੱਲਾ ਪਹਿਲਾ। ਆਵੋ ਮਿਲੋ ਸਹੇਲੀਓ, ਸਚੜਾ ਨਾਮ ਲਿਹਾ, ਰੋਵੈ ਬਿਰਹਾ ਤਨ ਕਾ, ਆਪਣਾ ਸਾਹਿਬ ਸਮਾ ਲਿਹਾ। ਸਾਹਿਬ ਸੰਭਾਲੈ ਪੰਥ ਨਿਹਾਲਿਆ, ਸਾਂਪੇ ਉੱਥੇ ਜਾਣਾ, ਜਿਸ ਕਾ ਕੀ ਹੱਤ ਨਹੀਂ ਹੂਆ, ਹੁਆ ਤਿਸੇ ਕਾ ਭਾਣਾ। ਜੋ ਤਿੰਨ ਕਰ ਪਾਇਆ ਸੋ ਆਗੇ ਆਇਆ, ਸੀ ਕਿ ਹੁਕਮ ਕਰਿਆ। ਆਵੋ ਮਿਲੋ ਸਹੇਲੀਓ, ਸਚੜਾ ਨਾਮ ਲਿਹਾ, ਮਰਨਾ ਮੰਦਾ ਲੋਕਾਂ ਆਖੀਏ, ਜੇ ਮਰ ਜਾਣੇ ਐਸਾ ਕੋਏ।

ਲਾਗੇ ਮਿਲੇ ਵਡਾਈ। ਭੇਟੇ ਸਿਉ ਜਾਵੋ ਸੱਚ ਸਮਾਵੋ, ਤਾਂ ਪਤ ਲਿਖੇ ਪਾਈ। ਮਹਿਲੀ ਜਾਇ ਪਾਵੋ ਖਸਮੇ ਭਾਵੋ, ਰੰਗ ਸਿਉ ਰਲੀਆਂ ਮਾਣੇ। ਮਰਨ ਨਾ ਮੰਦਾ ਲੋਕਾਂ ਆਖੀਏ, ਜੇ ਕੋਈ ਮਰ ਜਾਣੇ ਮਰਨ ਮੁਨਸਾ ਸੂਰਿਆ ਕਹੇ, ਜੇ ਹੋਏ ਮਰਨ ਪ੍ਰਵਾਣੋ ਸੂਰੇ ਸੇਈ ਆਗੇ ਆਖੀਏ, ਦਰਗੇ ਪਾਵੇ ਸਾਚੀ ਮਾਣੋ। ਦਰਗੈ ਮਾਣ ਪਾਵੇ ਪਤ ਸਿਉ ਜਾਵੇ, ਆਗੇ ਦੁਖ ਨਾ ਲਾਗੇ ਕਰ ਏਕ ਧਿਆਵੇ, ਤਾਂ ਫਲ ਪਾਵੇ ਜਿਤ ਸੇਵੈ ਪਉ ਭਾਗੈ।

ਵਡਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਰੰਦਾ ਸੱਚਾ ਜਾਣੀਏ ਸੱਚੜਾ ਪਰਵਿਦਗਾਰੋ ਜਿਨ ਆਪੀ ਨੇ ਆਪ ਸਾਜਿਆ ਸੱਚੜਾ ਲੱਖ ਅਪਾਰੋ ਦੋਏ ਪੁੜ ਜੋੜ ਵਿਛੋੜਿਆ ਨਾ ਗੁਰਬਿਣ ਘੋਰਿਆ ਦਾਰੋ ਸੂਰਜ ਚੰਦ ਸਿਰਜਿਆ ਨਾ ਅਨਸਚਲਤ ਵਿਚਾਰੋ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੋ ਰਹਾਵ ਤੁਧ ਸਿਰਜੀ ਮੇਦਨੀ ਦੁੱਖ ਸੁਖ ਦੇਵਨ ਹਾਰੋ ਨਾਰੀ ਪੁਰਖ ਸਿਰਜਿਆ ਵਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀਆਂ ਦੇਹ ਜੀਆਂ ਆਧਾਰੋ ਕੁਦਰਤ ਤਖਤ ਰਚਾਇਆ ਸੱਚ ਨਿਬੇੜ ਨਹਾਰੋ ਆਵਾਗਮਨ ਸਿਰਜਿਆ ਤੂੰ ਥਿਰ ਕਰਨ ਹਾਰੋ ਜੰਮਣ ਮਰਨ ਆਇ ਗਿਆ ਬਦਕ ਜਿਉ ਬਿਕਾਰੋ ਬੁੱਢੜੇ ਨਾਮ ਸਾਰਿਆ ਬੁੱਢੜੇ ਕਿਆ ਤਿਸ ਚਾਰੋ ਗੁਣ ਛੋਟ ਬਿਖ ਲੱਦਿਆ ਅਵਗਣ ਕਾਵਣ ਜਾਰੋ ਸਦੜੇ ਆਏ ਤਿੰਨਾ ਜਾਨੀਆਂ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਛੁੰਨਿਆ ਵਿਛੜਿਆ ਮੇਲਣ ਹਾਰੋ ਰੂਪ ਨਾ ਜਾਣੇ ਸੋਹਣੀ ਹੈ ਹੁਕਮ ਬੱਧੀ ਸਿਰਕਾਰੋ ਬਾਲਕ ਬਿਰਧ ਨਾ ਜਾਣਨੀ ਤੋੜਨ ਹੇਤ ਪਿਆਰ

ਲੋਕ ਅੰਤ ਮਹਿ ਲਿਓ ਸਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਵਾ ਲਿਆ ਕੱਪੜ ਪਟ ਅੰਬਾਰੇ ਵਾਜੇ ਵਜੇ ਸੱਚੀ ਬਾਣੀਆ ਪੰਚਮੂਏ ਮਨ ਮਾਰੇ ਜਾਨੀ ਵਿਛੁਨੜੈ ਮੇਰਾ ਮਰਨ ਪਿਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੇ ਸੋ ਜਾਣੀਐ।

ਪਿਆਰੇ ਘਰ ਘਰ ਕੰਤ ਮਹੇਲੀਆਂ ਰੂੜੇ ਹਿਤ ਪਿਆਰੇ ਮੈਂ ਪਿਰ ਸੱਚ ਸਲਾਹਣਾ ਹਾਂ ਰੈਸੜੀ ਨਾਮ ਪਧਾਰੇ ਗੁਰਮਿਲੇ ਵੇਸ ਬਲਟਿਆ ਸਾਧਨ ਸੱਚ ਸਿੰਗਾਰੋ ਆਵੋ ਮਿਲੋ ਸਹੇਲੀਓ ਸਿਮਰੋ ਸਿਰਜਨਹਾਰੋ ਬਿਰ ਨਾਮ ਸੁਹਾਗਨੀ ਸੱਚ ਸਵਾਰਨ ਹਾਰੋ ਗਾਵੋ ਗੀਤ ਨਾ ਬਿਰੜਾ ਨਾਨਕ ਬ੍ਰਹਮ ਵਿਚਾਰੋ ਵਡੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਤੁਸ ਹੋ ਸਾਹਿਬ ਕੁਦਰਤ ਜਾਣ ਹੋਆ ਸਚੜਾ ਦੂਰ ਨਾ ਭਾਲੀਐ ਘਟ ਘਟ ਸ਼ਬਦ ਪਛਾਣੋ ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨੇ ਰਚਨਾ ਰਾਜੀ ਨਾਮ ਧਿਆਏ ਤਾਂ

ਕੰਧ ਗੁਬਾਰਾ ਵਾਹ ਨਾ ਜਲ ਲਿਬਤ ਲਾਈਆਂ ਨਾ ਭੋਜਨ ਪ੍ਰਕਾਰੋ ਵਾਹ ਭੋਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸਿੰਗਾਰੋ ਗਲ ਸੰਗਲ ਸਿਰ ਮਾਰ ਹੈ ਉਭੋ ਨਾ ਦੀਸੇ ਘਰ ਬਾਰੋ ਇਬਕੇ ਰਾਹੇ ਜੰਮਣ ਨਾਹੀ ਪਛਤਾਣੇ ਸਿਰ ਭਾਰੋ ਬਿਨ

ਰਾਖੇ ਨਾਨਕ ਸਹਿਜ ਸੁਭਾਏ ਵਡੰਸ ਮਹਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹੋ ਜਗ ਝੂਠ ਪਾਸਾ ਰੋਵਾ ਸੱਚਾ ਘਰ

ਨਾਨਕ ਜੁਗ ਜੁਗ ਜਾਣ ਸਜਾਣਾ ਰੂਬੈ ਸੱਚ ਸਮਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सगल समगरी तुम रै सूत्र तारी।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅੰਮ੍ਰਿਠ ਕੀਤਾ ਜਿਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣਨੀ ਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹੁ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓਡਨੇ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਹਜੂਰ ਅਰਦਾਸ ਬੇਨਤੀ ਆਪ ਜੀ ਦਾ ਮਹਾਂਵਾਕ ਹੈ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ ਆਪ ਜੀ ਦਰੋਂ ਕਰੋ ਵਰਸਾਏ ਮਾਤਾ ਮਹਿੰਦਰ ਕੌਰ ਜੋ ਆਪ ਜੀ ਵੱਲੋਂ ਸੱਚੇ ਪਾਤਸ਼ਾਹ ਜੀਓ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕਰਕੇ ਅਕਾਲ ਚਲਾਣਾ ਕਰ ਗਏ ਸੱਚੇ ਪਾਤਸ਼ਾਹ ਜੀ। ਅੱਜ ਭਾਈ ਗੁਰਜੀਤ ਸਿੰਘ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਅੰਤਿਮ ਸੰਸਕਾਰ ਹੋਏ ਹਨ, ਉਪਰੰਤ ਸੱਚੇ ਪਾਤਸ਼ਾਹ ਜੀ ਪਰਿਵਾਰ ਨੇ ਸੰਗਤਾਂ ਨੇ ਆਪ ਦੇ ਚਰਨਾਂ ਵਿੱਚ ਹਾਜ਼ਰੀ ਭਰੀ ਹੈ, ਲਾਣੀਆਂ ਦੇ ਪਾਠ ਹੋਏ ਹਨ, ਉਪਰੰਤ ਗੁਰਬਾਣੀ ਦੇ ਕੀਰਤਨ, ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਦਾ ਭਾਵ, ਕੀਰਤਨ ਦਾ ਭਾਵ, ਵਿਛੜੀ ਆਤਮਾ ਨੂੰ ਬਖਸ਼ ਕੇ ਸਦਾ ਲਈ ਕਲਿਆਣਤਾ ਬਖਸ਼ਣੀ, ਪਿੱਛੇ ਸੰਗਤਾਂ ਨੂੰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਇਸ ਵੇਲੇ ਸੱਚੇ ਪਾਤਸ਼ਾਹ ਜੀ ਬੇਅੰਤ ਸੰਗਤਾਂ ਨੇ ਆਪ ਦੇ ਦਰ ਤੇ ਹਾਜ਼ਰੀ ਭਰੀ ਹੈ, ਸਭ ਦੀਆਂ ਦਰ ਹਾਜ਼ਰੀਆਂ ਪ੍ਰਵਾਨ ਕਰਨੀਆਂ, ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾਹੁਣ ਲਾਭ ਭੋਗ ਹਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸ਼ਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨਾ ਮਿਲਿਆ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫਰੀਦਾ ਦਰਿਆਵੇ ਕੰਨੇ ਰੁਖੜਾ, ਕਿਚੜਕ ਬੰਨੇ ਤੀਰ, ਕੱਚੇ ਭਾਂਡੇ ਰੱਖੀਏ ਕਿਚੜ ਤਾਈਂ ਨੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਏ ਹਾਂ। ਮਾਤਾ ਜੀ, ਸਵਰਗਵਾਸੀ ਮਾਤਾ ਮਹਿੰਦਰ ਕੌਰ ਜੀ, ਜਿਤਨੀ ਕੁ ਅਕਾਲ ਪੁਰਖ ਨੇ ਸਵਾਸਾ ਰੂਪੀ ਦੀ ਬਖਸ਼ਿਸ਼ ਕੀਤੀ, ਉਸ ਨੂੰ ਭੋਗ ਕਰਕੇ ਪਿਛਲੇ ਦਿਨੀ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਕ ਸੰਬੰਧੀਆਂ ਨੂੰ, ਸਭਨਾਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਅਤੇ ਉਹਨਾਂ ਦੇ ਪੰਜ ਭੂਤਕ ਸਰੀਰ ਦੇ ਸੰਸਕਾਰ ਤੋਂ ਬਾਅਦ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਫਰੀਮੌਂਟ ਅਲਾਣੀਆ ਜੀ ਦੀ ਬਾਣੀ ਅਤੇ ਬੜਾ ਹੀ ਪ੍ਰਾਗਮਈ ਕੀਰਤਨ ਹੋਇਆ। ਕੀਰਤਨ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਗਿਆਨੀ ਦਿਲਵਾਗ ਸਿੰਘ ਜੀ, ਮੁੱਖ ਸੇਵਾਦਾਰ, ਅਤੇ ਗਿਆਨੀ ਬਲਜੀਤ ਸਿੰਘ ਜੀ, ਗਿਆਨੀ ਗੁਰਮੇਲ ਸਿੰਘ ਜੀ, ਗੁਰਦੇਵ ਸਿੰਘ ਜੀ ਸੋਰੀ, ਜਿਨ੍ਹਾਂ ਨੇ ਬਰਾਗਮਈ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਗੁਰੂ ਜੀ ਦਾ ਸ਼ੁਕਰਾਨਾ ਜਿਨ੍ਹਾਂ ਨੇ ਸਾਨੂੰ ਦਰਸ਼ਨ ਦਦਾਰੇ ਦਿੱਤੇ, ਅਤੇ ਗਿਆਨੀ ਦਿਲਵਾਗ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੰਤਿਮ ਅਰਦਾਸ ਕੀਤੀ ਹੈ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ, ਜਿਨ੍ਹਾਂ ਨੇ ਗੁਰੂ ਜੀ ਦੇ ਹੁਕਮ ਆਪ ਸੰਗਤਾਂ ਨੂੰ ਸਰਵਣ ਕਰਾਏ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜਿਵੇਂ ਆਪ ਸੰਗਤਾਂ ਨੂੰ ਪਹਿਲਾਂ ਵੀ ਉੱਥੇ ਦੱਸਿਆ ਸੀ ਕਿ ਮਾਤਾ ਜੀ ਹੁਣੀ ਵਡੇਰੀ ਉਮਰ ਬੜੀ ਚੰਗੇ ਪਰਿਵਾਰ ਦੇ ਵਿੱਚ ਜੀ ਕੇ ਚੰਗੀ ਤਰ੍ਹਾਂ ਇਸ ਸੰਸਾਰ 'ਚੋਂ ਗਏ। ਮੈਨੂੰ ਯਾਦ ਹੈ ਬਹੁਤ ਲੰਮਾ ਸਮਾਂ ਪਹਿਲਾਂ ਮਾਤਾ ਜੀ ਹੁਣੀ ਚੰਗੇ ਸਿਹਤਵਾਨ ਹੁੰਦੇ ਸੀ, ਜਦੋਂ ਅਸੀਂ ਇੱਥੇ ਤਕਰੀਬਨ ਕੋਈ ਨਗਰ ਕੀਰਤਨ ਹੋਣਾ, ਕੋਈ ਕਮਿਊਨਿਟੀ ਦਾ ਵੱਡਾ ਈਵੈਂਟ ਹੋਣਾ, ਕਿਸੇ ਤਰ੍ਹਾਂ ਦਾ ਵੀ ਫੰਕਸ਼ਨ, ਇਹ ਸਾਰਾ ਹੀ ਪਰਿਵਾਰ, ਮੈਨੂੰ ਉਸੇ ਤਰ੍ਹਾਂ ਮਾਤਾ ਜੀ ਦੀ ਯਾਦ ਆਉਂਦੀ ਆ। ਇਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਹਾਜ਼ਰੀਆਂ ਭਰਨੀਆਂ। ਸੋ ਜਾਣਾ ਹਰੇਕ ਨੇ ਹੈ, ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ, ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਵੀ ਉੱਥੇ ਜਾਣਾ, ਜਿਸ ਕਾ ਕੀਆ ਤਿੰਨ ਹੀ ਲੀਆ ਹੋਆ ਤਿਸੇ ਕਾ ਭਾਣਾ। ਸੋ ਮਾਤਾ ਜੀ ਕਰਮਾਂ ਵਾਲੇ, ਜਿਹੜੇ ਵੱਡੇ ਪਰਿਵਾਰ 'ਚੋਂ ਪੁੱਤ ਪੋਤੇ, ਪੁੱਤਰ ਧੀਆਂ ਅਤੇ ਦੋਹਤੇ ਦੋਹਤੀਆਂ, ਸਾਰਾ ਵੱਡਾ ਪਰਿਵਾਰ ਪਿੱਛੇ ਛੱਡ ਕੇ ਗਏ ਆ। ਸੋ ਅਸੀਂ ਪਰਿਵਾਰ ਨੂੰ ਪਹਿਲਾਂ ਹੀ ਮਿਲਦੇ ਹਾਂ, ਜਾਣਦੇ ਹਾਂ। ਸਰਦਾਰ ਇਕਬਾਲ ਸਿੰਘ ਜੀ ਹੁਣ ਇਹਨਾਂ ਦੇ ਦੂਜੇ ਭਾਈ, ਸਾਰੇ ਭੈਣਾਂ ਅਤੇ ਗਾਹ ਇਹਨਾਂ ਦੇ ਪੋਤਰੇ ਜਿਵੇਂ ਕਿ ਗੁਰਜੀਤ ਸਿੰਘ, ਅਮਨ, ਇਹ ਸਾਰੇ ਹੀ, ਇਕੱਲੇ ਇਕੱਲੇ ਦਾ ਨਾਮ ਨਹੀਂ ਲਵਾਂਗਾ, ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਅਤੇ ਅਫਸੋਸ ਕਰਦਾ, ਕਿਉਂਕਿ ਇਹਨਾਂ ਦੇ ਨਾਲ ਸਾਡਾ ਜ਼ਿਆਦਾ ਵਾਹ ਪਿਆ। ਇਹ ਹਮੇਸ਼ਾ ਸਾਡੇ ਨਾਲ, ਗੁਰੂ ਘਰ ਦੀ ਕੋਈ ਸੇਵਾ ਹੋਵੇ, ਕੋਈ ਕਿਸੇ ਤਰ੍ਹਾਂ ਦਾ ਪੰਥਕ ਕਾਰਜ ਹੋਵੇ, ਅਸੀਂ ਹਮੇਸ਼ਾ ਇਹਨਾਂ ਨੂੰ, ਗੁਰਜੀਤ ਸਿੰਘ ਉਹਨਾਂ ਨੂੰ ਅੱਗੇ ਲਾਈਦਾ ਵੀ ਭਾਈ ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਸਾਰਾ ਇਹ ਪ੍ਰਬੰਧ ਨਾਲ ਮੂਹਰੇ ਹੋ ਕੇ ਕਰੋ। ਸੋ ਮੈਂ ਫਿਰ ਇੱਕ ਵਾਰ ਆਪਣੇ ਜੰਡੀ ਪਰਿਵਾਰ ਵੱਲੋਂ ਅਤੇ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਸਮੂਹ ਸੇਵਾਦਾਰਾਂ ਵੱਲੋਂ ਆਪ ਜੀ ਦੇ ਨਾਲ, ਸਾਰਿਆਂ ਦੇ ਨਾਲ ਬਹੁਤ ਬਹੁਤ ਅਫਸੋਸ ਕਰਦਾ, ਅਰਦਾਸ ਕਰਦਾ ਕਿ ਮਹਾਰਾਜ ਇਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ। ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸੱਜਣਾ ਮਿੱਤਰਾਂ ਨੂੰ, ਸਭਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਪਰਿਵਾਰ ਵੱਲੋਂ ਆਈ ਹੋਈ ਸੰਗਤ, ਜਿਸ ਦਿਨ ਤੋਂ ਇਹ ਭਾਣਾ ਵਾਪਰਿਆ, ਤੁਸੀਂ ਇਹਨਾਂ ਦੇ ਗ੍ਰਹਿ ਵਿਖੇ ਜਾ ਕੇ ਅਤੇ ਸੰਸਕਾਰ 'ਤੇ ਪਹੁੰਚ ਕੇ ਹੁਣ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ, ਦੁੱਖ ਵੰਡਾਇਆ ਵੰਡਿਆ ਜਾਂਦਾ ਹੈ, ਪਰਿਵਾਰ ਨੂੰ ਸਹਾਰਾ ਮਿਲਦਾ ਹੈ। ਕਿਉਂਕਿ ਮਾਪੇ ਭਾਵੇਂ ਕਿੰਨੀ ਵੀ ਵਡੇਰੀ ਉਮਰ ਹੋਵੇ, ਮਾਂ ਤਾਂ ਫਿਰ ਮਾਂ ਹੁੰਦੀ ਆ, ਫਿਰ ਇਹ ਮੁੱਢ ਸੀ ਤੁਹਾਡੇ ਸਾਰੇ ਪਰਿਵਾਰ ਦਾ। ਸੋ ਮੈਂ ਜ਼ਿਆਦਾ ਨਾ ਬੋਲਦਾ ਹੋਇਆ ਮੈਂ ਪਰਿਵਾਰ ਨੂੰ ਬੇਨਤੀ ਕਰਦਾ, ਕਿਸੇ ਨੇ ਵੀ ਪਰਿਵਾਰ ਵੱਲੋਂ ਇੱਥੇ ਚਾਰ ਸ਼ਬਦ ਬੋਲਣੇ ਹੋਣ, ਕਿਉਂਕਿ ਇਹ ਤੁਹਾਡੀ ਆਪਣੀ ਸਟੇਜ ਹੈ, ਤੁਸੀਂ ਬੋਲ ਸਕਦੇ ਹਾਂ। ਜੇ ਕਿਸੇ ਨੇ ਨਹੀਂ ਬੋਲਣਾ ਤਾਂ ਇੱਥੇ ਹੀ ਸਮਾਪਤੀ ਹੈ। ਮੈਂ ਫਿਰ ਇੱਕ ਵਾਰ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਖੇਮਾ ਦਾ ਜਾਚਕਾਂ, ਜੇ ਕੋਈ ਪੁੱਲ ਚੁੱਕ ਖੇਮਾ ਹੋ ਗਈ ਹੋਵੇ ਤਾਂ ਬਖਸ਼ ਲੈਣਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਹੈ ਕਿ ਜੋ ਪਰਿਵਾਰ ਵੱਲੋਂ ਮਾਤਾ ਜੀ ਦੀ ਮਿੱਠੀ ਯਾਦ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ, ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇੱਥੇ ਹੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: कोई गल नहीं
1: ਕਿੰਨੇ ਮਹਿਣਾ ਹੈ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

0: ਪ੍ਰਭ ਕੇ ਸਿਮਰਨ ਗਰਮ ਨਾਮ ਵਸੈ,
1: ਪ੍ਰਭ ਕੇ ਸਿਮਰਨ ਦੁਖ ਜਮਨ ਵਸੈ,
0: ਪ੍ਰਭ ਕੇ ਸਿਮਰਨ ਕਾਲ ਪਰ ਹਰੇ,
1: ਪ੍ਰਭ ਕੇ ਸਿਮਰਨ ਦੁਸ਼ਮਣ ਤਰੇ,
0: ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ,
1: ਪ੍ਰਭ ਕੇ ਸਿਮਰਨ ਆਂਦੇ ਜਾਗੈ,
0: ਪ੍ਰਭ ਕੇ ਸਿਮਰਨ ਭਉ ਨਾ ਵਿਆਪੈ,
1: ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ,
0: ਪ੍ਰਭ ਕਾ ਸਿਮਰਨ ਸਾਧ ਕੇ ਸੰਗ,
1: ਸਰਨ ਦਾਨ ਨਾਨਕ ਹਰ ਰੰਗ,
0: ਪ੍ਰਭ ਕੇ ਸਿਮਰਨ ਰਿਧ ਸਿਧ ਨੌ ਨਿਧ,
1: ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ।

0: ਪ੍ਰਭ ਕੋ ਸਿਮਰੇ ਸੇ ਪਰੇ ਉਪਕਾਰੀ,
1: ਪ੍ਰਭ ਕੋ ਸਿਮਰੇ ਤਿਨ ਸਰਦ ਬਲਿਹਾਰੀ,
0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ,
1: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ,
0: ਪ੍ਰਭ ਕੋ ਸਿਮਰੇ